ਜੇ ਤੂੰ ਤੁਠਾ ਕਿਰਪਾ ਨੇ ਦਾਨ ਨਾ ਦੂਜਾ ਵੇ ਖਾਲ ਕਿਹਾ ਪਾਈ ਮੁੰਦਾਤੜੀ ਨਿਤ ਹਿਰਦੈ ਰੱਖਾਂ ਸੰਭਾਲ।

0: ਸੱਚਾ ਤੁਧ ਤਖਤ ਸਿਰ ਸ਼ਾਹਾਂ ਪਾਤਸ਼ਾਹੋ ਮੇਹ ਚਲ ਚੌਰ ਛੱਤ
1: ਵੱਡੀ ਵੱਡੀ ਵੱਡਾ ਪਰ ਤੇਰਾ।

ਬੜੀ ਵੱਡੀ ਵੱਡਾ ਪਾਰ ਤੇਰਾ ਮਰਤਬਾ ਰੰਗ ਪ੍ਰੰਗ ਅਨੇਕ ਨਾ ਜਪਨ ਕਰਤਬਾ ਜੀ ਅੰਦਰ ਜੀ ਉਹ ਸਭ ਕੁਛ ਜਾਣ ਲਾ ਸਭ ਕੁਛ ਤੇਰੇ ਵਸ ਤੇਰਾ ਘਰ ਭਲਾ ਤੇਰੇ ਘਰ ਆਨੰਦ ਵਧਾਈ ਤੁਧ ਘਰ ਮਾਣ ਮਹੱਤਾ।

ਵਾਹਿ ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਕਿੱਦਾਂ ਜੀ?

ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲਾਏ ਤ੍ਰਿਪਤਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤਿਗ ਜੀਵੇ ਤਿਗ ਜੀ ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗੂ ਜਰੀ ਮਹੱਲਾ ਪੰਜਵਾਂ

ਜਕ ਆਗਿਆ ਕਰਤ ਰਿਹਾ। ਮੇਰੀ ਮਾਂ ਦੋਜੀ ਸਤਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨ ਕਿਸਕੀ ਧਰਿਆ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਉਡੇ ਉਡਿਆ ਵੈਸੈ ਕੋਸਾ, ਤਿਸ ਪਾਛੈ ਬਚਰੇ ਛਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ ਦਸ

ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਪਾਰਾ ਸਭ ਧਿਆਵੈ ਹੈ ਸਭ ਧਿਆਵੈ ਤੁਜੀ ਹਰ ਸੱਚੇ ਸਿਰ ਜਨਹਾਰਾ ਸਭ ਜੀਤ ਮਾੜੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋਹ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੋ ਘੜ ਘੜ ਅੰਤਰ ਸਰਮ ਨਿਰੰਤਰ ਜੀ ਹਰ ਇੱਕ ਪੁਰਖ ਸਮਰਨ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੀ ਚੋਜ ਵਡਾਣਾ

ਬਣ ਹਰ ਧਿਆਵੈ ਹੈ ਹਰ ਧਿਆਵੈ ਹੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੋਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਾਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ

ਹੈ ਮੇਰੇ ਹਰ ਭਗਵੰਤਾ, ਤੂੰ ਆਦਿ ਪੁਰਖੇ ਅਪਰੰਪਰ ਕਰਤਾ ਜੀ, ਤੁਧ ਜੀ ਵਡਿਆ ਵਰਨ ਕੋਈ, ਤੂੰ ਜੁਗ ਜੁਗ ਏਕੋ ਸਦਾ ਸਦਾ, ਤੂੰ ਏਕੋ ਜੀ, ਤੂੰ ਨਿਚਲ ਕਰਤਾ ਸੋਈ।

ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਦੇ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣਾ ਹੈ, ਹਰ ਗੁਣ ਸਦ ਹੀ ਆਖ ਵਖਾਣਾ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ।

ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭਈ ਲੈ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਖ ਜੋ ਮੋਹ ਪਗ ਨਹੀਂ ਚਾਲੈ।

ਜਨਮ ਭਇਆ ਪ੍ਰਣਮਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਨੁੱਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਬਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ

ਪਾਤਸ਼ਾਹੀ ਦਸਵੀਂ ਚੌਪਾਈ ਪੁਨ ਰਾਛ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਹ ਪਨ ਬ੍ਰਿਸ਼ਟ ਗਗਨ ਤੇ ਭਈ ਸਭਿ ਨਿਆਣ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾ ਗਰੀਬਨ ਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਲੇ ਹੋ ਬਾਰੇ ਕਬਿਓ ਬਾਚੋ ਬੇਨਤੀ ਚੌਪਈ ਅਮਰੀ ਕਰੋ ਆਦਰ ਅੱਛਾ ਪੂਰਨ ਹੋਏ ਚਿੱਤ ਕੀ ਇੱਛਾ।

ਬਹੁਤ ਦਮ ਹੈ ਬਚਾਵੋ ਸੁਖੀ ਬਸਾਏ ਮੋਰ ਪਰਿਵਾਰ ਸੇਵਕ ਸਿੱਖ ਸਭ ਕਰਤਾਰਾ ਮੋਰ ਅੱਛਾ ਨਿਜ ਕਰ ਦਾਇ ਕਰਿਆ ਸਭ ਬੈਰਨ ਕਉ ਆਜ ਸੰਗਹਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਾਹ ਪਿਆਸਾ ਤੁਮਹਿ ਛਾਡ ਕੋਈ ਅਵਰਨ ਤਿਹਾਉ ਜੋ ਬਰ ਚਾਹੂੰ ਸੋ ਤੁਮ ਤੇ ਪਾਊ ਸੇਵਕ ਸਿੱਖ ਹਮਾਰੀ ਤਾਰੀਆ ਹੈ ਚੁਣ ਚੁਣ ਸੱਤਰ ਹਮਾਰੀ ਮਾਰੀਆ ਹੈ ਆਪ ਹਾਦਮ ਜਾਏ ਅਬਰਿਆਏ ਮਰਨ ਕਾਲ ਕਾ ਤ੍ਰਾਸਨ ਵਰਿਆ ਹੂ ਜੋ ਸਦਾ ਹਮਾਰੀ ਪੱਛਾ ਸ੍ਰੀ ਅਸ ਧੁਜ ਜਿਉ ਕਰੇ ਹੋ ਰੱਛਾ ਰੱਖ ਲੇ ਹੋ ਮੋਹ ਰੱਖਣ ਹਾਰੇ ਸਾਹਿਬ ਸੰਸ ਹੈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਾਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਬਤਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ

ਸਾਰਾ ਜਬਨ ਕਾਂਡ ਸਭ ਜਗਤ ਬਣਾਇਓ ਦੇਵ ਦਤ ਜਚਨ ਉਪਜਾਇਓ ਆਦਿ ਅੰਤ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨਹੀ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਹ ਬਤ ਕੀਓ।

ਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਪੀਰ ਪਛਾਣੈ ਘਟ ਘਟ ਕੇ ਪੜ ਪੜ ਕੇ ਜਾਣੈ ਜਬ ਉਦਕਰ ਕਰਾ ਕਰਤਾ ਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜਿੱਤੇ ਬਦਨ ਸ੍ਰੇਠ ਸਭ ਧਾਰੈ ਆਪ ਆਪਣੀ ਬੂਹ ਜੋ ਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲੰਬੋ ਜਾਨਤ ਬੇਦ ਭੇਦ ਅਰ ਆਲੰਬੋ ਨਿਰੰਕਾਰ ਨਿਰਭਕਾਰ ਨਿਰਲੰਭ

ਕਣਕ ਕੇਤ ਮੈਂ ਸਰਣ ਤਿਹਾਰੀ, ਆਪ ਹਾਦਾ ਲਿਹੋ ਬਾਰੀ। ਸਰਬ ਠੌਰ ਮੋਹ ਸਹਾਈ, ਦੁਸ਼ਟ ਦੁੱਖ ਤੇ ਲਿਹੋ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ। ਕਿਲ ਬਿਖ ਸਕਲ ਦੇਹ ਕੋ ਹਰਤਾ, ਦੁਸ਼ਟ ਦੁਖੀਅਨ ਕੋ ਛੈ ਕਰਤਾ। ਸ੍ਰੀ ਅਸਤੋਜ ਜਾ ਭਾਈ ਦਿਆਲਾ, ਪੂਰਨ ਕਰਾ ਗ੍ਰੰਥਤ ਕਾਲਾ। ਮਨ ਬਾਂਛਤ ਫਲ ਪਾਵੈ ਸੋਈ, ਦੁਖ ਨਤ ਸਭ ਆਪਤ ਕੋਈ ਅੜੈਲੋ। ਸੁਣੈ ਗੁੰਗ ਜੋ ਜਾਹੇ ਸੁਰਸ ਨ ਪਾਵਈ। ਸੁਣੈ ਮੂੜ ਚਿਤ ਲਾਇ ਚਤੁਰਤਾ ਆਵਈ, ਦੁਖ ਦਰਦ ਭਾਉ ਨਿਕਟ ਨੰਗ ਤਿਨ ਨਰ ਕੇ ਰਹੈ। ਹੋ ਜੋ ਜਾਕੀ ਇੱਕ ਵਾਰ ਚਾਉ ਪਈ, ਕੋ ਕਹਿ ਚਾਉ ਪਈ। ਸੰਬਤ 17 ਸਹਿਸ ਪੁਣ ਜੈ, ਅਰਧ ਸਹਿਸ ਪੁਣ ਤੀਨ ਕਹੀ ਜੈ। ਭਾਦਰ ਸੁਧੀ ਅਸ਼ਟਮੀ ਰਵਾਰਾ, ਤੀਰ ਸਤੁਦਰਵ ਗ੍ਰੰਥ ਸੁਧਾਰਾ। ਇਤ ਸ੍ਰੀ ਚਰਿਤ੍ਰ ਪਖਿਆਨੇ, ਤੇਰੀ ਅੰਗ ਚਰਿਤ੍ਰੇ ਮੰਤਰੀ ਭੂਪ ਸੰਵਾਦੇ। 405 ਚਰਿਤ੍ਰ ਸਮਾਪਤ, ਮਸਤ ਸੁਭ ਮਸਤ ਆਪ ਜੂ ਦੋਹਰਾ। ਦਾਸ ਜਾਨ ਕਰ ਦਾਸ ਪਰ ਕੀ ਜੈ ਕਿਰਪਾ ਪਰ, ਆਪ ਹਰਦੈ ਰਾਖ ਮੋਹੇ, ਮਨ ਕ੍ਰਮ ਵਚਨ ਵਿਚਾਰੂ ਚਾਉ ਪਈ। ਮੈਂ ਨਾ ਗ੍ਰਿਸਾ ਪ੍ਰਥਮ ਨਾਉ, ਕਿਸ਼ਨ ਬਿਸ਼ਨ ਕਬੂ ਨ ਤਿਹਾਉ। ਕਾਨ ਸੁਨੇ ਪਹਿਚਾਨ ਤਿੰਨ ਸੌ, ਲਿਵ ਲਾਗੀ ਮੋਰੀ ਭਗਿਨ ਸੌ। ਮਾਹ ਕਾਲ ਰਖਵਾਰ ਹਮਾਰੋ, ਮਾਹ ਲੋ ਮੈਂ ਕਿੰਕਰ ਥਾਰੋ। ਆਪਣਾ ਜਾਨ ਕਰੋ ਰਖਵਾਰੋ, ਬਾਹ ਗਹਿ ਕੀ ਲਾਜ ਵਿਚਾਰ। ਆਪਣਾ ਜਾਨ ਮੁਜਾਏ ਪ੍ਰਤ ਪਰਿਯੈ, ਚੁਣ ਚੁਣ ਸਤਰ ਹਮਾਰੇ ਮਰੀਐ। ਦੇਗ ਦੇਗ ਜਗ ਮੈਂ ਦੋ ਚਲੈ, ਰਾਖਿਆ ਮੋਹਿ ਔਰ ਨੰਦ ਲੈ।

ਉਹ ਜਲ ਹੀ ਭਿੱਖਾ ਸਮਾਜ ਦੋਹਰਾ ਜਬ ਆਏ ਸ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ ਆ ਮੈਂ ਕਥਾ ਸੰਚੇਪ ਤੇ ਸਭ ਹੂੰ ਕਹਿਤ ਸੁਨਾਇਕਾ ਬਾਚ ਦੋਹਰਾ ਠਾਠ ਪਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ ਪੰਥ ਚਲਾਏ ਤਬ ਜਗਤ ਮੈਂ ਜਬ ਤੁਮ ਕਰੋ ਸਹਾਈ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠ ਧਿਆਏ ਹੈ ਸੰਤ ਅੰਤ ਲਹਿੰਗੇ ਮੁਕਤ ਫਲ ਪਾਵਹਿੰਗੇ ਭਗਵੰਤ ਦੋਹਰਾ ਕਾਲਪੁਰ ਕੀ ਦੇਹ ਮੋ ਕੋਟਕ ਬਿਸਨ ਮਹੇਸੋ ਕੋਟਿੰਦਰ ਬ੍ਰਹਮਾ ਕਿਤੇ ਰਾਫਸਸ ਕਰੋਰ ਜਲੇਸ਼ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਖਤ ਨੇਤੋ ਸੁਰਗਵਾਸ ਰਗਵਰ ਕਰਾ ਸਗਰੀ ਪੁਰੀ ਸਮੇਤੋ ਚਉਪਈ

ਸੰਮਤ 17,055 ਹਾੜਵਦੀ ਪ੍ਰਥਮ ਸੁਖ ਦਾਵਨ ਤਾ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੀ ਲਹੁ ਲਿਓ ਸੁਧਾਰਾ ਦੋਹਰਾ।

ਅਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੁ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮੇ ਨਾ ਆਧਾਰੋ। ਸੱਚ ਨਾਮੇ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਵਸਿਆ, ਜਿਨ ਇੱਛਾ ਸਭ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰੂ ਵਿੱਟੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮੇ ਨਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਾਲਾ ਜਿਤ ਕਰ ਧਾਰੀਆ, ਪੰਜ ਦੋ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ।

ਸਗਲ ਮਨੋਹਰਤ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਬਸੂਰੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ।

ਲਾ ਪੰਜਵਾ ਤਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸਕਾ ਸਬਸਾ ਧਾਰੋ ਜੇ ਕੋ ਖਾਵੈ ਜੇ ਕੋ ਭੁੰਚੈ ਤਿਸਕਾ ਹੋਇ ਉਧਾਰੋ ਇਹ ਵਸਤੂ ਤਜੀ ਨਹਿ ਜਾਈ ਨਿਤ ਨਿਤ ਰਾਖੁਰ ਧਾਰੋ।

ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਇ ਜਿਸ ਸਿਮਰਤ ਸੁਖ ਹੋਇ ਸਗਲੇ ਦੁਖ ਜਾਏ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕੀਰਤਨ ਦੀ ਇਤਨੀ ਸੇਵਾ ਪ੍ਰਵਾਨ ਕਰਨੀ ਜੀ ਪਰ ਚੁੱਕ ਦੀ ਖਮਾ ਸਤਿਗੁਰੂ ਗਰੀਬ ਨਾਲ ਸਭ ਦਾ ਪੜ੍ਹਿਆ ਸੁਣਿਆ ਲਿਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ ਆਓ ਸਰਮ ਕਰੀਏ ਲੜੀ ਵਾਰ ਗੁਰ ਇਤਿਹਾਸ ਦੀ ਕਥਾ ਸਤਿਕਾਰ ਯੋਗ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਕਿਰਪਾ ਦੇ ਖਜ਼ਾਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸੁਭਾਏ ਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤਮਈ ਬਾਣੀ ਦਾ ਰਸ ਪਿੰਨਾ ਸ਼ਬਦ ਕੀਰਤਨ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਜੋ ਪਾਵਨ ਸਿੱਖ ਇਤਿਹਾਸ ਉਦਾਸੀ ਸੰਪਰਦਾਵਾਂ ਮਹਾਂਪੁਰਸ਼ਾਂ ਦਾ ਚਾਰ ਧੂਆਂ ਤੋਂ ਬਾਅਦ ਜਿਵੇਂ ਛੇ ਬਖਸ਼ਿਸ਼ਾਂ ਹੋਈਆਂ ਨੇ ਸ੍ਰੀ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਨੇ ਇਹਨਾਂ ਵਿੱਚੋਂ ਚਾਰ ਬਖਸ਼ਿਸ਼ਾਂ ਕੀਤੀਆਂ ਸੀ, ਕਈਆਂ ਭਾਵੇਂ ਛੇ ਲਿਖੀਆਂ ਨੇ ਕਈਆਂ ਵੱਧ ਵੀ ਲਿਖੀਆਂ, ਪਰ ਪ੍ਰਗਟ ਤੌਰ 'ਤੇ ਛੇ ਬਖਸ਼ਿਸ਼ਾਂ ਅਤੇ ਚਾਰ ਧੂਏ ਹੋਏ ਨੇ। ਸ੍ਰੀ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਨੇ ਇਹਨਾਂ ਵਿੱਚੋਂ ਸੰਗਤ ਸਾਹਿਬੀਏ ਇਹਨਾਂ 'ਤੇ ਬਖਸ਼ਿਸ਼ ਕੀਤੀ। ਸੋ ਸੰਗਤ ਸਾਹਿਬੀਏ ਦੂਜੀ ਬਖਸ਼ਿਸ਼ ਜਿਵੇਂ ਭਾਈ ਫੇਰੂ ਜੀ ਤੋਂ ਚੱਲੀ ਸੀ, ਲੰਮੇ ਨੱਕੇ ਦੇਸ਼ ਵਿੱਚ ਜਿਹਨੂੰ ਕਹਿ ਦਿੰਦੇ ਨੇ ਰਾਵੀ ਅਤੇ ਸਤਲੁਜ ਦੇ ਵਿਚਕਾਰ ਦਾ ਇਲਾਕਾ ਜੋ ਹੈ, ਜਿਹਦੇ ਵਿੱਚ ਗੁਰਦਾਸਪੁਰ ਅੰਮ੍ਰਿਤਸਰ ਹੋਰ ਇਲਾਕੇ ਬਹੁਤ ਆ ਜਾਂਦੇ ਨੇ ਲਾਹੌਰ ਆਦਿਕ ਉਸ ਵੇਲੇ। ਸੋ ਇਸ ਇਲਾਕੇ ਵਿੱਚ 1640 ਈਸਵੀ ਵਿੱਚ ਜਨਮ ਹੋਇਆ ਬਾਲਕ ਦਾ ਮੀਏ ਕੇ ਮੌੜ ਇਲਾਕੇ ਵਿੱਚ ਅੰਬ ਮਾੜੀ ਪਿੰਡ ਵਿੱਚ ਉਹ ਬਾਲਕ ਦਾ ਨਾਮ ਰੱਖਿਆ ਗਿਆ ਸਿਪਾਹੀ ਸੰਗਤ। ਪਰ ਛੋਟੇ ਹੁੰਦਿਆਂ ਇਹਨਾਂ ਨੇ ਫੇਰੀ ਲਾਉਣ ਦਾ ਕਾਰਜ ਸ਼ੁਰੂ ਕੀਤਾ, ਸੌਦਾ ਪੱਤਾ ਜਿਵੇਂ ਲੋਕ ਵੇਚਦੇ ਹੁੰਦੇ ਸੀ, ਬਿਜਨਸ ਵਪਾਰ ਕਰਨਾ, ਉਹ 'ਚੋਂ ਨਫਾ ਲੈਣਾ, ਕੁਝ ਮਾਰਜਨ ਕੱਢ ਕੇ ਭਾਈ ਸੰਗਤ ਜੋ ਸੀ ਫੇਰੀ ਲਾ ਕੇ ਆਪਣਾ ਕਿਰਤ ਕਾਰਜ ਕਰਦੇ ਰਹੇ। ਬਹੁਤ ਲਾਭ ਹੋਇਆ, ਸੌਖੇ ਹੋ ਗਏ। ਫਿਰ ਫੇਰੀ ਲਾਉਂਦੇ ਹੋਏ ਸਿੱਖ ਇਤਿਹਾਸਕਾਰਾਂ ਮੁਤਾਬਕ ਭਾਵੇਂ ਕਈਆਂ ਨੇ ਮਹਿਮਾ ਪ੍ਰਕਾਸ਼ ਨੇ ਲੱਖੀ ਜੰਗਲ ਲਿਖਿਆ ਮਾਲਵੇ ਵਿੱਚ ਫੇਰੀ ਲਾ ਰਹੇ ਸੀ ਉਸ ਵੇਲੇ। ਮਾਲਵੇ ਦੇ ਸਨ ਭਾਈ ਭਗਤੂ ਜੀ ਬ੍ਰਹਮ ਗਿਆਨੀ ਗੁਰਸਿੱਖ ਸਤਮ ਪਾਤਸ਼ਾਹ ਦੇ, ਲੇਕਿਨ ਉਹ ਉੱਧਰ ਵੀ ਇਲਾਕੇ ਵਿੱਚ ਵੀ ਪ੍ਰਚਾਰ ਕਰਦੇ ਸੀ ਅਤੇ ਗੁਰੂ ਸਾਹਿਬਾਂ ਦੇ ਕੋਲ ਵੀ ਆ ਜਾ ਕੇ ਰਹਿ ਕੇ ਕਈ ਕਈ ਦਿਨ ਸੇਵਾ ਗੁਰੂ ਘਰ ਦੀ ਕਮਾ ਜਾਂਦੇ ਸੀ, ਭਾਰੀ ਸੇਵਾ। ਇੱਕ ਦਿਨ ਇਹ ਭਾਈ ਸੰਗਤ ਜੋ ਸੀ ਫੇਰੂ ਲਾਉਂਦਾ ਹੋਇਆ ਕੀਰਤਪੁਰ ਸਾਹਿਬ ਦੇ ਇਲਾਕੇ ਵਿੱਚ ਫਿਰ ਰਿਹਾ ਸੀ। ਘਿਓ ਉਸ ਵੇਲੇ ਦੇਸੀ ਘਿਓ ਆਪ ਬਣਾਉਂਦੇ ਸੀ, ਆਪ ਤਿਆਰ ਕਰਦੇ ਸੀ, ਉਹ ਵੇਚਦੇ ਸੀ, ਹੋਰ ਸੌਦਾ ਵੀ ਨਾਲ ਰੱਖਦੇ ਸੀ। ਇਹ ਲੱਦ ਕੇ ਫਿਰ ਰਹੇ ਸੀ ਇਲਾਕੇ ਵਿੱਚ ਕੀਰਤਪੁਰ ਸਾਹਿਬ ਦੇ, ਅਤੇ ਕੁੱਪਿਆਂ ਦੇ ਵਿੱਚ ਘਿਓ ਹੁੰਦਾ ਸੀ ਵੱਡਾ ਕੁੱਪਾ। ਸੋ ਚਮੜੇ ਦੇ ਉਦੋਂ ਹੁੰਦੇ ਸੀ ਜਿਵੇਂ ਟਿਊਬ ਹੁੰਦੀ ਹੈ ਟਾਇਰ ਦੀ, ਟਾਇਰ ਦੇ ਵਿੱਚ ਜਿਹੜੀ ਟਿਊਬ ਹੁੰਦੀ ਹੈ ਉਹੋ ਜਿਹਾ ਵੱਡਾ ਸਾਰਾ ਚਮੜੇ ਦਾ ਕੁੱਪਾ ਬਣਿਆ ਹੁੰਦਾ ਸੀ, ਉਹ ਘਿਓ ਦਾ ਭਰ ਕੇ ਲੋਕ ਵੇਚਦੇ ਸੀ, ਥੋੜ੍ਹਾ ਥੋੜ੍ਹਾ ਸਾਰੇ ਲੈਂਦੇ ਹੁੰਦੇ ਸੀ। ਪਲੀਆਂ ਰੱਖੀਆਂ ਹੁੰਦੀਆਂ ਸੀ, ਪਲੇ ਉਹਨਾਂ ਨਾਲ ਪਾ ਦਿੰਦੇ ਸੀ ਵਿੱਚੋਂ ਭਰ ਕੇ। ਤਾਂ ਉਸ ਵੇਲੇ ਇਹ ਜਦੋਂ ਉੱਧਰ ਫੇਰੀ ਲਾ ਰਹੇ ਸੀ ਭਾਈ ਭਗਤੂ ਜੀ ਬ੍ਰਹਮ ਗਿਆਨੀ ਗੁਰਸਿੱਖ ਗੁਰੂ ਘਰ ਵਾਢੀਆਂ ਕਰਾ ਰਹੇ ਸੀ ਪੈਲੀਆਂ ਵਿੱਚ ਕੀਰਤਪੁਰ ਸਾਹਿਬ ਵੱਲ, ਅਤੇ ਕਾਮੇ ਗੁਰੂ ਘਰ ਦਾ ਖੇਤ ਜਾਣ ਕੇ ਅਤੇ ਭਾਈ ਸਾਹਿਬ ਦੀ ਸ਼ਖਸੀਅਤ ਵੀ ਬ੍ਰਹਮ ਗਿਆਨੀ ਸੀ, ਉਹਨਾਂ ਦਾ ਵੀ ਡਰ ਪਏ ਸੀ। ਬਹੁਤ ਇਮਾਨਦਾਰੀ ਨਾਲ ਬਹੁਤ ਜ਼ੋਰ ਨਾਲ ਕੰਮ ਕਰਦੇ ਸੀ ਮਜ਼ਦੂਰ ਜਿਹੜੇ ਸੀ,

0: ਅਤੇ ਉਹਨਾਂ ਭਾਈ ਭਗਤੂ ਜੀ ਨੂੰ ਕਹਿ ਹੀ ਦਿੱਤਾ ਵੀ ਅਸੀਂ ਬੜੇ ਮੁਸ਼ੱਕਤ ਨਾਲ ਦਿਲ ਲਗਾ ਕੇ ਕੰਮ ਕਰਦੇ ਹਾਂ, ਸਾਰਾ ਦਿਨ ਤੁਹਾਡੇ ਖੇਤ ਵਿੱਚ, ਗੁਰੂ ਘਰ ਦੇ ਖੇਤ ਵਿੱਚ ਸਾਨੂੰ ਤੁਸੀਂ ਪ੍ਰਸ਼ਾਦਾ ਛਕਾਉਂਦੇ ਹੋ, ਅਤੇ ਸੋ ਇਤਨਾ ਥੋੜ੍ਹਾ ਘਿਓ ਦਿੰਦੇ ਹੋ, ਅਤੇ ਜਿਸ ਤਰ੍ਹਾਂ ਅਸੀਂ ਇੰਨਾ ਕੰਮ ਕਰਦੇ ਹਾਂ ਗੁਰੂ ਘਰ ਦਾ ਸਮਝ ਕੇ, ਸਾਨੂੰ ਕਿਉਂ ਨਾ ਚੋਖਾ ਘਿਓ ਮਿਲੇ, ਸਾਨੂੰ ਮਿਲੇ ਵੀ ਚੰਗਾ ਅਤੇ ਮਿਲੇ ਵੀ ਚੋਖਾ ਸਾਡੀ ਮੁਸ਼ਕਤ ਮੁਤਾਬਕ। ਭਾਈ ਭਗਤੂ ਜੀ ਉਸ ਵੇਲੇ ਰੁਕ ਗਏ, ਕਹਿਣ ਲੱਗੇ ਕੋਈ ਗੱਲ ਨਹੀਂ ਰੁਕੋ। ਜਦੋਂ ਉਹਨਾਂ ਇਉਂ ਕਿਹਾ ਅਤੇ ਇੰਨੇ ਸਮੇਂ ਨੂੰ ਭਾਈ ਫੇਰੂ ਜੀ, ਫੇਰੀ ਲਾਉਣ ਵਾਲਾ ਭਾਈ ਸੰਗਤ ਆ ਗਿਆ, ਇਹਦੇ ਕੋਲ ਘਿਓ ਸੀ, ਇਹ ਘਿਓ ਵੇਚਦਾ ਫਿਰਦਾ ਸੀ। ਭਾਈ ਭਗਤੂ ਜੀ ਕਹਿਣ ਲੱਗੇ ਵੀ ਇਉਂ ਕਰ, ਇਹਨਾਂ ਸਾਰੇ ਕਾਮਿਆਂ ਨੂੰ ਇੱਕ ਇੱਕ ਪਲਾ ਪਾ ਦੇ ਘਿਓ ਦਾ। ਇਹਨੇ ਉਸੇ ਵੇਲੇ ਇੱਕ ਇੱਕ ਪਲਾ ਉਹਦੇ ਵਿੱਚ ਕੁੱਪੇ ਵਿੱਚੋਂ ਭਰ ਕੇ ਅਤੇ ਸਾਰੇ ਕਾਮਿਆਂ ਨੂੰ ਪਾ ਦਿੱਤਾ, ਲੰਗਰ ਉਹਨਾਂ ਵਰਤਾ ਦਿੱਤਾ ਸੀ। ਅਤੇ ਭਾਈ ਭਗਤੂ ਜੀ ਨੇ ਕਿਹਾ ਵੀ ਪੈਸੇ ਜਿਹੜੇ ਹੈ ਉਹ ਸੰਗਤ ਜੀ, ਭਾਈ ਸੰਗਤ ਤੋਂ ਗੁਰੂ ਕੇ ਖਜ਼ਾਨੇ ਉਹ ਤੈਨੂੰ ਮਿਲਣਗੇ, ਗੁਰੂ ਹਰਿਰਾਏ ਸਾਹਿਬ ਜੀ ਕੋਲੋਂ ਲੈ ਲਿਓ, ਮੇਰੇ ਕੋਲ ਇਸ ਵੇਲੇ ਨਗਦੀ ਨਹੀਂ। ਕਿਉਂ? ਰਿਧੀਆਂ ਸਿੱਧੀਆਂ ਦੇ ਮਾਲਕ ਤਾਂ ਉਹ ਸਨ ਭਾਈ ਭਗਤੂ ਜੀ, ਅਤੇ ਜਦੋਂ ਇਹ ਵਾਪਸ ਗਏ ਕੁੱਪੇ ਵਿੱਚ ਥੋੜ੍ਹਾ ਜਿਹਾ ਘਿਓ ਸੀ, ਅੱਧਾ ਕੁ ਰਹਿ ਗਿਆ ਸੀ। ਆਪਣੇ ਟਿਕਾਣੇ 'ਤੇ ਗਏ, ਅਗਲੇ ਦਿਨ ਜੋ ਸਵੇਰੇ ਚੱਲੇ, ਨਾਲੇ ਸੋਚਿਆ ਸੀ ਵੀ ਗੁਰੂ ਘਰ ਜਾ ਕੇ ਉਹ ਲੈ ਲਵਾਂਗੇ ਮਾਇਆ ਅਤੇ ਅੱਗੇ ਘਿਓ ਵੇਚ ਆਵਾਂਗੇ। ਜਦੋਂ ਇਹ ਸਵੇਰੇ ਤੁਰਨ ਲੱਗੇ ਅਤੇ ਕੁੱਪਾ ਵੇਖਿਆ, ਉਹਦੇ ਵਿੱਚੋਂ ਰੱਤੀ ਭਰ ਵੀ ਘਿਓ ਘਟਿਆ ਨਹੀਂ ਸੀ, ਕੁੱਪਾ ਉਸੇ ਤਰ੍ਹਾਂ ਲਪਾ ਲਪ ਭਰਿਆ ਦੇਸੀ ਘਿਓ ਦਾ ਵੇਖਿਆ, ਬੜੇ ਹੈਰਾਨ ਹੋਏ। ਉਹ ਤੋਂ ਬੜੀ ਸ਼ਰਧਾ ਆਈ ਵੀ ਜਿਸ ਗੁਰੂ ਦਾ ਇਹ ਸਿੱਖ ਆ, ਇਹ ਤਾਂ ਪਤਾ ਲੱਗ ਗਿਆ ਸੀ ਗੁਰੂ ਘਰ ਦੀ ਖੇਤੀ ਕਰਾਉਂਦੇ ਨੇ, ਕਾਮਿਆਂ ਨੂੰ ਘਿਓ ਦਿੱਤਾ, ਜਿਸ ਗੁਰੂ ਕੋਲ ਇੰਨੀਆਂ ਬਰਕਤਾਂ ਵਾ, ਕਿਉਂ ਨਾ ਉਹਦੇ ਲੜ ਲੱਗੀ ਇੰਨੀ ਬਰਕਤ। ਇਹ ਤੋਂ ਸ਼ਰਧਾ ਇਹਨਾਂ ਦੇ ਮਨ ਵਿੱਚ ਆਈ। ਭਾਈ ਭਗਤੂ ਜੀ ਕੋਲ ਸੱਜੇ ਚਲੇ ਗਏ, ਕਹਿਣ ਲੱਗੇ ਮੈਨੂੰ ਉੱਥੇ ਲੈ ਜਾ ਉਹਨਾਂ ਦੇ ਚਰਨਾਂ 'ਚ, ਜਿਨ੍ਹਾਂ ਦੇ ਚਰਨਾਂ ਵਿੱਚ ਐਡੀ ਇੰਨੀਆਂ ਬਰਕਤਾਂ ਨੇ, ਤੇਰੇ 'ਤੇ ਇੰਨੀ ਕਿਰਪਾ ਵਾ, ਮੇਰਾ ਘਿਓ ਘਟਿਆ ਹੀ ਨਹੀਂ। ਭਾਈ ਭਗਤੂ ਜੀ ਉਸੇ ਵੇਲੇ ਗੁਰੂ ਰਾਏ ਸਾਹਿਬ ਮਹਾਰਾਜ ਜੀ ਦੀ ਚਰਨ ਛਰਨ ਵਿੱਚ ਕੀਰਤਪੁਰ ਸਾਹਿਬ ਲੈ ਗਏ। ਨਾ ਜਾਂਦਿਆਂ ਮੱਥਾ ਟੇਕਿਆ, ਕਿਹਾ ਮਹਾਰਾਜ ਸੇਵਾ ਤਾਂ ਪਹਿਲਾਂ ਵੀ ਕਰਦਾ ਸੀ ਪਰ ਸ਼ਰਧਾ ਹੁਣ ਆਈ, ਕਿਰਪਾ ਕਰ। ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਭਾਈ ਭਗਤੂ ਜੀ ਤੋਂ ਸੁਣ ਕੇ ਇਹਨੂੰ ਚਰਨਾਂ ਨਾਲ ਲਾਇਆ। ਮਹਾਰਾਜ ਜੀ ਨੇ ਕਿਹਾ ਭਾਈ ਤੈਨੂੰ ਫੇਰੀ ਫਿਰਦਿਆਂ ਹੋਇਆਂ ਸ਼ਰਧਾ ਆਈ ਹੈ, ਗੁਰੂ ਕਾ ਸਿੱਖ ਆ ਕੇ ਬਣਿਆ, ਤੂੰ ਸਾਡਾ ਭਾਈ ਫੇਰੂ ਸਿੱਖ ਹੋਇਆ, ਤੂੰ ਸਿੱਖ ਵੀ, ਤੇਰਾ ਨਾਮ ਵੀ ਫੇਰੂ ਹੋਇਆ, ਨਾਮ ਭਾ ਮਾਪਿਆਂ ਨੇ ਸੰਗਤ ਰੱਖਿਆ ਸੀ, ਤੂੰ ਸਾਡਾ ਭਾਈ ਫੇਰੂ ਸਿੱਖ ਹੋਇਆ। ਮਹਾਰਾਜ ਜੀ ਨੇ ਵਰਦਾਨ ਦੇ ਕੇ ਫਿਰ ਕਿਹਾ ਹੁਣ ਤੁਸੀਂ ਲੰਗਰ ਚਲਾਓ, ਦੇਗ ਚਲਾਓ, ਹੋਰ ਸਾਰੇ ਕੰਮ ਛੱਡ ਦਿਓ। ਹੁਣ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਜਿਵੇਂ ਕੀਰਤਪੁਰ ਸਾਹਿਬ ਲੰਗਰ ਵਿੱਚ ਸੇਵਾ ਕੀਤੀ ਕਈ ਸਾਲ, ਸੇਵਾ ਨਹੀਂ ਇਕੱਲੀ ਕੀਤੀ, ਨਾਲ ਹੱਥਾਂ ਨਾਲ ਸੇਵਾ ਅਤੇ ਮਨ ਨਾਲ ਸਿਮਰਨ, ਵਾਹਿਗੁਰੂ ਗੁਰਮੰਤਰ ਜੋ ਮਿਲਿਆ ਸੀ। ਕੱਲ੍ਹ ਕਵੀ ਜੀ ਨੇ ਲਿਖਿਆ ਸੀ ਕਿ ਭਾਈ ਫੇਰੂ ਕਈ ਸਾਲ ਗੁਰੂ ਜੀ ਕੇ ਲੰਗਰ ਕੀ ਸੇਵਾ ਕੀਨੀ, ਮਨ ਤਨ ਲਾਏ ਗੁਰਮੰਤਰ ਕਮਾਇਓ ਹੈ, ਨਾਲ ਮਨ ਵੀ ਲਾਇਆ, ਮਨ ਵਿੱਚ ਗੁਰੂ ਹਿਰਦਿਓਂ ਕਮਾਈ ਕੀਤੀ ਸਿਮਰਨ ਦੀ, ਅਤੇ ਹੱਥ ਸੋ ਪੈਰਾਂ ਨਾਲ ਸੇਵਾ ਕਮਾਈ ਲੰਗਰ ਦੀ। ਅਤੇ ਲੰਗਰ ਵਿੱਚ ਜੋ ਵੀ ਆਉਂਦਾ ਸੀ, ਇੱਕ ਰਸ ਜੋ ਹੁੰਦਾ ਸੀ ਭਾਈ ਸਾਹਿਬ ਜੀ ਖੁੱਲ੍ਹਾ ਵਰਤਾ, ਜੋ ਪਿਆ ਵਰਤਾ ਦਿਓ, ਆਪਣੇ ਸੇਵਾਦਾਰਾਂ ਨੂੰ ਵੀ ਕਿਹਾ ਸੀ, ਆਪ ਮੁਖੀ ਸੀ, ਹੱਥੀਂ ਸੇਵਾ ਕਰਦੇ ਸੀ। ਇੰਨੀ ਭਾਰੀ ਸੇਵਾ, ਇੱਕ ਵਾਰ ਸੰਗਤ ਆ ਗਈ ਲੰਗਰ ਕੁੱਥੇ ਤੋਂ, ਲੰਗਰ ਜਦੋਂ ਸੋ ਅੱਧੀ ਰਾਤ ਦੇ ਕਰੀਬ ਸਮਾਂ ਸੀ, ਲੰਗਰ ਦਾ ਸਮਾਂ ਲੰਘ ਚੁੱਕਾ ਸੀ ਅਤੇ ਲੰਗਰ ਮਸਤਾਨਾ ਵੀ ਹੋ, ਥੋੜ੍ਹੇ ਬਹੁਤੇ ਸਵੇਰ ਦੇ ਬਹਿ ਪ੍ਰਸ਼ਾਦੇ ਪਏ ਸੀ, ਥੋੜ੍ਹੇ ਬਹੁਤੇ ਸੇਵਾਦਾਰਾਂ ਨੇ ਪਰੌਂਠੇ ਵੀ ਬਣਾਏ ਵੀ ਸੀ, ਉਹ ਵੀ ਥੋੜ੍ਹੇ ਜਿਹੇ ਇੱਕ ਛਾਬੇ ਵਿੱਚ ਪਏ ਸੀ। ਅਤੇ ਸੰਗਤ ਆ ਗਈ ਅਤੇ ਉਸ ਵੇਲੇ ਪੰਗਤਾਂ ਸੇਵਾਦਾਰ ਕਿਹਾ ਸੀ ਵੀ ਜੋ ਹੋਵੇ ਛਕਾ ਦੇਣਾ, ਕਿਸੇ ਨੂੰ ਇਹ ਨਹੀਂ ਕਹਿ ਹੈ ਨਹੀਂ। ਤਾਂ ਉਸ ਵੇਲੇ ਜਦੋਂ ਸੰਗਤ ਦੀਆਂ ਪੰਗਤੀਆਂ ਲਵਾ ਲਈਆਂ, ਇੱਕ ਸੋ ਇੱਕ ਪੰਗਤੀ ਨੂੰ ਮਿੱਸੇ ਪ੍ਰਸ਼ਾਦੇ ਵਰਤੇ ਸਵੇਰ ਵਾਲੇ ਬਹਿ ਜੋ ਸੀ, ਉਹਨੂੰ ਆਪਾਂ ਮਿੱਸੇ ਕਹਿ ਦਿੰਦੇ ਹਾਂ, ਸਵੇਰ ਵਾਲੇ ਪਏ ਹੋਣ ਲੰਗਰ 'ਚ। ਇੱਕ ਪੰਗਤੀ ਨੂੰ ਮਿੱਸੇ ਪ੍ਰਸ਼ਾਦੇ ਵਰਤੇ, ਦੂਜੀ ਨੂੰ ਸਾਧ ਸੰਗਤ ਜੀ। ਸੋ ਉਹ ਪਰੌਂਠੇ ਜਿਹੜੇ ਸੀ, ਦੂਜਾ ਸਿੱਖ ਉਹਨੇ ਵੇਖਿਆ ਪਰੌਂਠੇ ਪਏ ਥੋੜ੍ਹੇ ਜਿਹੇ ਸ਼ਾਮ ਵਾਲੇ ਸੱਜਰੇ, ਉਹ ਲਿਆ ਕੇ ਵਰਤਾ ਦੂਜੀ ਪੰਗਤੀ ਨੂੰ। ਉਹ ਸਿੱਖਾਂ ਵੇਖਿਆ, ਉਹ ਸਿੱਖ ਨੇ ਇੱਕ ਨੇ ਕਹਿ ਦਿੱਤਾ ਭਾਈ ਸਾਹਿਬ, ਭਾਈ ਸਾਹਿਬ ਵਿੱਚ ਨਾਮ ਜਪਾਉਂਦੇ ਫਿਰ ਰਹੇ ਲੰਗਰ ਵਰਤ। ਉਹ ਕਹਿੰਦਾ ਭਾਈ ਫੇਰੂ, ਤੂੰ ਲੰਗਰ ਕਾਣਾ ਕੀਤਾ ਵਾ, ਇਹ ਤੂੰ ਕਾਣੀ ਵੰਡਾ, ਸੋ ਤੇਰੇ ਲੰਗਰ ਵਿੱਚ। ਉਸ ਵੇਲੇ ਭਾਈ ਫੇਰੂ ਜੀ ਨੇ ਦੋਵੇਂ ਹੱਥ ਜੋੜ ਕੇ ਮਾਫ਼ੀ ਮੰਗੀ, ਕਿਹਾ ਗੁਰਸਿੱਖਾਂ ਮੈਨੂੰ ਮਾਫ਼ੀ ਦੇ ਦੇ, ਮੈਂ ਤਾਂ ਕਦੇ ਕੁਝ ਸੋਚਿਆ ਰੱਖਿਆ ਹੀ ਨਹੀਂ ਆਪਣੇ ਵਾਸਤੇ, ਸੋ ਜੋ ਪਿਆ ਸੀ ਜਿੱਥੇ ਪਿਆ ਸੀ ਉਹ ਚੁੱਕੇ ਵਰਤਾ, ਪਰ ਜੇ ਤੂੰ ਕਿਹਾ ਨਾ ਵੀ ਲੰਗਰ ਕਾਣਾ ਵੰਡ ਕਾਣੀ ਹੈ ਇੱਕ ਸਾਰ ਨਹੀਂ, ਅਤੇ ਫਿਰ ਮੈਨੂੰ ਮਾਫ਼ੀ ਦੇ ਦੇ। ਅਤੇ ਆਪ ਜੀ ਨੇ ਉਸ ਵੇਲੇ ਕਿਹਾ ਕਿ ਮੰਮ ਏਕ ਆਖ ਕਾਣੀ ਕਰੋ, ਗੁਰੂ ਲੰਗਰ ਰੱਖੋ ਬਹਾਲ। ਇੰਨੀ ਨਿਮਰਤਾ ਸੀ, ਕਹਿਣ ਲੱਗੇ ਸੰਗਤ ਨੂੰ ਮੇਰੀ ਇੱਕ ਅੱਖ ਸਾਧ ਸੰਗਤ ਜੀ ਕਾਣੀ ਕਰ ਦਿਓ, ਗੁਰੂ ਦਾ ਲੰਗਰ ਬਹਾਲ ਇੱਕ ਸਾਰ ਰਹਿਣਾ ਚਾਹੀਦਾ। ਇਹ ਗਲਤ, ਇੰਨੀ ਨਿਮਰਤਾ ਸੀ, ਪਰ ਬਚਨ ਸਿੱਧ ਸੀ ਸੇਵਾ ਕਰਨ ਕਰਕੇ ਸੰਗਤ ਨੇ ਤਾਂ ਕੁਝ ਨਹੀਂ ਕਿਹਾ, ਸੋ ਕਾਹਨੂੰ ਅੱਖ ਕੱਢਣੀ ਸੀ। ਪਰ ਆਪ ਜੀ ਦੀ ਉਸ ਵੇਲੇ ਸਿੱਖ ਇਤਿਹਾਸਕਾਰ ਲਿਖਦੇ ਨੇ ਇੱਕ ਅੱਖ ਚਲੀ ਗਈ। ਜਦੋਂ ਸ੍ਰੀ ਗੁਰੂ ਹਰਿਰਾਜ ਸਾਹਿਬ ਮਹਾਰਾਜ ਜੀ ਨੂੰ ਇਹ ਪਤਾ ਲੱਗਾ ਅੱਖ ਚਲੇ ਜਾਣ ਦਾ, ਇੱਕ ਇੰਨੀ ਨਿਮਰਤਾ, ਭਾਈ ਫੇਰੂ ਦੇ ਬਚਨ ਸਿੱਧ ਹੁੰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਭਾਈ ਫੇਰੂ ਨੂੰ ਸੱਦ ਕੇ ਫਿਰ ਜਿਵੇਂ ਬਖਸ਼ਿਸ਼ਾਂ ਕੀਤੀਆਂ ਨੇ, ਅੱਗੇ ਜਿਵੇਂ ਪ੍ਰਸੰਗ ਆ ਰਿਹਾ ਸਰਵਣ ਕਰਨਾ ਕਰੀਏ ਜੀ।
1: ਵੇਖ ਤਾ ਕਿਸੇ ਅਤੈ ਲੈ ਕੀ ਅਭੇਵ ਬਰ,
0: ਵੇਖ ਕੇ ਆਪਣੀ ਸੇਵਕ ਦੀ ਸੇਵਾ ਜਿਹੜੀ ਸੀ ਬਹੁਤ ਯੋਗ ਲਾਇਕੀ ਅਤੇ ਅਭੇਵ ਬਰ, ਭੇਦ ਤੋਂ ਰਹਿਤ ਮਨ ਨੂੰ ਮਾਰ ਕੇ ਹਉਮੈ ਨੂੰ ਤਿਆਗ ਕੇ ਸੋਹਣੀ ਸੇਵਾ ਵੇਖ ਕੇ,
1: ਪਏ ਪ੍ਰਸੰਨ ਗੁਰਦੇਵ ਆਤ ਤਾਹੇ ਪੈ।
0: ਸ਼੍ਰੀ ਗੁਰੂ ਹਰਿਰਾਜ ਸਾਹਿਬ ਮਹਾਰਾਜ ਜੀ ਭਾਈ ਫੇਰੂ ਦੇ ਉੱਪਰ ਬਹੁਤ ਜ਼ਿਆਦਾ ਖੁਸ਼ ਹੋਏ ਹਨ।
1: ਭਾਈ ਫੇਰੂ ਮੱਖ ਤਾਪ ਸੇਲੀ ਟੋਪੀ ਚੋਲਾ ਦੇ ਕੇ,
0: ਮਹਾਰਾਜ ਜੀ ਨੇ ਕਿਤੇ ਭਾਈ ਫੇਰੂ ਦਾ ਖਿਤਾਬ ਦਿੱਤਾ ਵੈ, ਤੂੰ ਸਾਡਾ ਭਾਈ ਫੇਰੂ ਸਿੱਖ ਹੋਇਆ, ਅਤੇ ਦੂਜਾ ਜਿਹੜਾ ਇਹ ਖਿਤਾਬ ਦਿੱਤਾ ਸੀ ਸੇਲੀ ਟੋ, ਉਦਾਸੀਆਂ ਵਾਲੇ ਜਿਹੜੇ ਚਿੰਨ ਸਨ। ਮਹਾਰਾਜ ਜੀ ਨੇ ਮਾਲਾ ਦਿੱਤੀ ਮਜੀਠਾ, ਸੋ ਮਜੀਠੀ ਰੰਗ ਦਾ ਚੋਲਾ ਬਖਸ਼ਿਆ, ਅਤੇ ਨਾਮਦਾਨ ਦੀਆਂ ਲਹਿਰਾਂ ਲਾਈਆਂ।
1: ਕਹਿਓ ਗੁਰ ਲੰਗਰ ਚਲਾਵੋ ਤੂੰ ਤਾਹੇ ਜਾਇ ਪੈ।
0: ਸੱਚੇ ਪਾਤਸ਼ਾਹ ਜੀ ਨੇ ਕਿਹਾ ਜਾਓ ਹੁਣ ਭਾਈ ਫੇਰੂ ਜੀ, ਤੁਹਾਡੀ ਸੇਵਾ ਪ੍ਰਵਾਨ ਹੋ ਗਈ, ਤੁਹਾਡੇ ਤੋਂ ਗੁਰੂ ਪ੍ਰਸੰਨ ਹੈ, ਤੁਸੀਂ ਆਪਣੇ ਇਲਾਕੇ ਵਿੱਚ ਮੀਏ ਕੇ ਮੌੜ ਇਲਾਕੇ ਵਿੱਚ ਨੱਕੇ ਦੇਸ਼ ਵਿੱਚ ਜਾ ਕੇ ਲੰਮੇ ਦੇਸ਼ ਵਿੱਚ ਗੁਰੂ ਕਾ ਲੰਗਰ ਚਲਾਓ। ਇਹ ਵੀ ਇਤਿਹਾਸਕਾਰਾਂ ਨੇ ਲਿਖਿਆ, ਸ੍ਰੀ ਹਰਿਰਾਜ ਕਹਿਓ ਤਾਂ ਸਵੇਰਾ। ਸੋ ਮਹਾਰਾਜ ਜੀ ਨੇ ਕਿਹਾ ਸੀ ਕਿ ਅਬ ਤੇ ਸੋ ਖੀਸਾ ਸਾਡਾ ਹੋਊਗਾ ਅਤੇ ਹੱਥ ਤੇਰਾ ਹੋਊਗਾ, ਤੂੰ ਜਿੰਨਾ ਮਰਜ਼ੀ ਵਰਤ ਲਵੀਂ, ਖਜ਼ਾਨਾ ਸਾਡਾ ਅਤੇ ਹੱਥ ਤੇਰਾ। ਸ੍ਰੀ ਗੁਰੂ ਹਰਿਰਾਜ ਸਾਹਿਬ ਮਹਾਰਾਜ ਜੀ ਨੇ ਕਿਹਾ ਜਾ ਕੇ ਲੰਗਰ ਚਲਾਓ, ਨਾਮਦਾਨ ਬਖਸ਼ੋ, ਇਹ ਬਖਸ਼ ਕੀਤੀ ਇਹਨਾਂ 'ਤੇ ਦੂਜੀ ਬਖਸ਼ਿਸ਼ ਗੁਰੂ ਹਰਿਰਾਜ ਸਾਹਿਬ ਮਹਾਰਾਜ ਜੀ ਨੇ ਭਾਈ ਫੇਰੂ ਜੀ 'ਤੇ, ਅਤੇ ਇਹ ਬਖਸ਼ਿਸ਼ਾਂ ਕਰਕੇ ਮਹਾਰਾਜ ਨੇ ਕਿਹਾ ਸੀ ਤੋਟ ਨਹੀਂ ਆਵੇਗੀ, ਖਾਵੇ ਖਰਚਾ ਰਲ ਮਿਲ ਭਾਈ ਤੋਟ ਨਾ ਆਵੇ ਵੱਧ ਦੋ ਜਾਈ। ਅਤੇ ਇਹਨੂੰ ਮਹਾਰਾਜ ਜੀ ਨੇ ਸਿੱਖ ਬਣਾ ਕੇ ਮਸੰਦ ਵੀ ਇਹਨੂੰ, ਸੋ ਮਸੰਦ ਵੀ ਇਹਨੂੰ ਬਣਾਇਆ, ਮੁਖੀ ਸਿੱਖ ਪ੍ਰਚਾਰਕ ਜਿਹੜੇ ਹੁੰਦੇ ਸੀ। ਇਹ ਬਖਸ਼ਿਸ਼ ਇਹ ਕੀਤੀ ਵੀ ਆਪਣੇ ਇਲਾਕੇ ਵਿੱਚ ਜਾਓ, ਅਤੇ ਫਿਰ ਇਹਨਾਂ ਆਪਣੇ ਇਲਾਕੇ ਵਿੱਚ ਜਾ ਕੇ ਗੁਰਦਾਸਪੁਰ ਅੰਮ੍ਰਿਤਸਰ ਦਾ ਜਿਹੜਾ ਸੀ ਉੱਧਰ ਜ਼ਿਲ੍ਹਾ ਲਾਹੌਰ ਚੂਨੀਆਂ ਤਹਿਸੀਲ ਦੇ ਵਿੱਚ ਇਹ ਅੰਮ ਬਾੜੀ ਪਿੰਡ ਪੈਂਦਾ ਹੈ, ਮੀਂਹ ਕੇ ਮੌੜ ਦਾ ਇਲਾਕਾ ਜਿਹੜਾ ਪਾਕਿਸਤਾਨ ਵਿੱਚ ਚਲਿਆ ਗਿਆ, ਉੱਥੋਂ ਇਹਨਾਂ ਨੇ ਬਹੁਤ ਭਾਰੀ ਆਪਣੇ ਨਗਰ ਮੀਂਹ ਕੇ ਮੌੜ ਦੀ ਜੂਹ ਵਿੱਚ ਸਥਾਨ ਬਣਾ ਕੇ ਉੱਥੇ ਭਾਰੀ ਲੰਗਰ ਚਲਾ ਕੇ ਅਤੇ ਉੱਥੋਂ ਪ੍ਰਚਾਰ ਸਿੱਖੀ ਦਾ ਆਰੰਭਿਆ ਸੀ। ਇਸ ਤਰੀਕੇ ਨਾਲ ਮਹਾਰਾਜ ਜੀ ਨੇ ਵਰਦਾਨ ਦਿੱਤਾ, ਬਖਸ਼ਿਸ਼ ਕੀਤੀ, ਤੂੰ ਜਾ ਕੇ ਆਪਣੇ ਇਲਾਕੇ ਵਿੱਚ ਲੰਗਰ ਚਲਾਓ।
1: ਔਰ ਭਾਈ ਫੇਰੂ ਕੋ ਮਸੰਦ ਦਿਓ ਕਰ ਗੁਰ,
0: ਮਹਾਰਾਜ ਜੀ ਨੇ ਭਾਈ ਫੇਰੂ ਨੂੰ ਮਸੰਦ ਵੀ ਥਾਪ ਦਿੱਤਾ ਸੀ, ਮੁਖੀ ਸਿੱਖ ਇਸ ਇਲਾਕੇ ਦਾ, ਕਾਰ ਭੇਟਾ ਦਸਵੰਧ 20 ਸੰਗਤਾਂ ਦਾ ਤੂੰ ਹੀ ਲੈ ਕੇ ਆਉਣਾ ਵਾ, ਗੁਰੂ ਘਰ ਪੇਸ਼ ਕਰਨਾ ਵਾ, ਖਜ਼ਾਨੇ ਵਿੱਚ ਪਹੁੰਚਾਉਣਾ ਇੰਨ ਬਿੰਨ, ਅਤੇ ਪ੍ਰਚਾਰ ਵੀ ਤੂੰ ਹੀ ਕਰਨਾ, ਸੰਗਤ ਨੂੰ ਪ੍ਰੇਰ ਕੇ ਦਰਸ਼ਨ ਦੀਦਾਰੇ ਕਰਾਉਣੇ ਲਿਆ ਕੇ, ਇਹ ਸਾਰਾ ਤੇਰਾ ਕੰਮ ਹੈ।
1: ਲੰਮੇ ਨੱਕੇ ਦੱਸਣ ਕੀ ਸੰਗਤੋਂ ਕਾ ਚਾਹੇ ਪੈ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲੰਮੇ ਦੇਸ਼ ਰਾਵੀ ਅਤੇ ਬਿਆਸ ਦੇ ਵਿਚਕਾਰ ਦਾ ਜੋ ਇਲਾਕਾ ਹੈ, ਉਸ ਦੇਸ਼ ਨੱਕਾ ਵੀ ਉਹਨੂੰ ਕਹਿ ਦਿੰਦੇ, ਲੰਮੇ ਨੱਕੇ ਦੇਸ਼, ਆਪਣੇ ਉਤਸ਼ਾਹ ਨਾਲ ਇਹਨੂੰ ਮਸੰਦ ਮਹਾਰਾਜ ਜੀ ਨੇ ਕੀਤਾ, ਮੁਖੀ ਸਿੱਖ ਥਾਪਿਆ ਹੈ।
1: ਸੇਵ ਗੁਰ ਕਰ ਕੀ ਅਮੇਵ ਸੋ ਕਰਤ ਰਹੇ ਹੋ।
0: ਬਹੁਤ ਭਾਰੀ ਇਹਨੇ ਗੁਰੂ ਘਰ ਦੀ ਮਿਹਨਤੀ ਤੋਂ ਰਹਿਤ ਫਿਰ ਸੇਵਾ ਕੀਤੀ, ਆਪ ਹੱਥੀ ਸੇਵਾ ਭਾਈ ਫੇਰੂ ਜੀ ਕਰਦੇ ਸਨ, ਲੰਗਰ ਜੋ ਚਲਾਉਂਦੇ ਸੀ।
1: ਸੰਗਤ ਰਹਿਓ ਕੁਹਾਵਤੋ ਅਥਾਏ ਪੈ।
0: ਇੱਕ ਪੈਸਾ ਤੱਕ ਵੀ ਆਪਣੇ ਵਾਸਤੇ ਨਹੀਂ ਵਰਤਿਆ ਸੀ ਗੁਰੂ ਘਰ ਦਾ, ਸਾਰੀ ਦੀ ਸਾਰੀ ਕਾਰ ਭੇਟਾ ਦਸਮ ਪਾਤਸ਼ਾਹ ਤੱਕ ਮਸੰਦ ਰਹੇ, ਇਹ ਸਾਰੀ ਦੀ ਸਾਰੀ ਗੁਰੂ ਘਰ ਪਹੁੰਚਾਉਂਦੇ ਰਹੇ ਨੇ। 1706 ਈਸਵੀ ਵਿੱਚ ਦੇਹਾਂਤ ਇਹਨਾਂ ਦਾ ਹੁੰਦਾ ਵਾ, 66 ਸਾਲ ਦੀ ਉਮਰ ਵਿੱਚ, 1640 ਵਿੱਚ ਇਹਨਾਂ ਦਾ ਜਨਮ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਤੋਂ 2 ਸਾਲ ਪਹਿਲਾਂ, ਔਰ ਗੁਰੂ ਪਿਆਰੀ ਸਾਧ ਸੰਗਤ ਜੀ ਇਹਨਾਂ ਇੱਕ ਪੈਸਾ ਨਹੀਂ ਕਦੇ ਰੱਖਿਆ ਸੀ ਅਤੇ ਹੱਥੀਂ ਸੇਵਾ ਆਪ ਕਰਦੇ ਸੀ। ਕਵੀ ਜੀ ਲਿਖ ਰਹੇ ਨੇ ਕਿ ਸੰਗਤਾਂ ਤੋਂ ਵੀ ਬਹੁਤ ਕਰਵਾਉਂਦੇ ਸੀ, ਅਥਾਹ ਸੇਵਾ ਕਰਵਾਈ, ਬੜੇ ਭਾਰੀ ਲੰਗਰ ਚਲਾਏ।
1: ਫਿਰ ਜਬ ਸ੍ਰੀ ਗੁਰੂ ਗੋਬਿੰਦ ਸਿੰਘ ਮਰਗੇਸ਼,
0: ਜਦੋਂ ਫਿਰ ਬਾਅਦ ਵਿੱਚ ਦਸਮ ਪਾਤਸ਼ਾਹ ਜੀ ਦਾ ਸਮਾਂ ਆਇਆ, 7ਵੇਂ 8ਵੇਂ 9ਵੇਂ ਪਾਤਸ਼ਾਹ ਤੱਕ ਆਪਣੀ ਇੱਕ ਰਸ ਸੇਵਾ ਕਰ ਰਹੇ, ਦਸਮ ਪਾਤਸ਼ਾਹ ਵੇਲੇ ਵੀ ਕੋਈ ਇਹਨਾਂ ਨੇ ਮਸੰਦ ਪੁਣੇ ਨੂੰ ਆਂਚ ਨਹੀਂ ਆਉਣ ਦਿੱਤੀ, ਕੋਈ ਲੀਕ ਨਹੀਂ ਲੱਗਣ ਦਿੱਤੀ। ਫਿਰ ਜੋ ਦਸਮ ਪਾਤਸ਼ਾਹ ਜੀ ਨੇ ਖਾਲਸਾ ਸਾਜਣ ਤੋਂ ਪਹਿਲਾਂ ਗਿਰਾਵਟਾਂ ਆ ਗਈਆਂ ਸੀ ਮਸੰਦਾਂ ਵਿੱਚ, ਕਾਰ ਭੇਟਾਂ ਲੁਕਾਉਣ ਲੱਗ ਗਏ ਸੀ ਆਪਣੇ ਵਾਸਤੇ ਸੰਗਤਾਂ ਦੀ ਸਿੱਖਾਂ ਦੀਆਂ ਭੇਟਾਵਾਂ ਜਿਹੜੀਆਂ ਸੀ, ਅਤੇ ਉਸ ਵੇਲੇ ਲੋਭ ਲਾਲਚ ਨਾਲ ਮਸੰਦ ਭਰ ਗਏ ਸੀ, ਸ਼ਰੇਆਮ ਝੂਠ ਬੋਲਣ ਲੱਗ ਪਏ ਸੀ ਗੁਰੂ ਸਾਹਿਬ ਦੇ ਮੂੰਹ 'ਤੇ, ਸਿੱਖਾਂ ਦੇ ਸਾਹਮਣੇ ਸਿੱਖਾਂ ਨੂੰ ਝੂਠਾ ਕਰਨ ਲੱਗ ਪਏ ਦਸਵੰਧ ਦੇਣ ਵਾਲੇ। ਇਹ ਹਾਲਤ ਵੇਖ ਕੇ ਮਹਾਰਾਜ ਜੀ ਨੇ ਖਾਲਸਾ ਪੰਥ ਸਾਜਣਾ ਸੀ ਨਿਰੋਲ ਸੋ ਸ਼ੁੱਧ, ਉਹਦੇ ਵਿੱਚ ਕਿਸੇ ਤਰ੍ਹਾਂ ਦੀ ਮੈਲ ਨਾ ਰਹਿ ਜਾਵੇ, ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਵੀ ਇਹ ਖੋਟ ਜਿਹੜੀ ਮੈਲ ਪਹਿਲਾਂ ਮਸੰਦਾਂ ਦੀ ਕੱਢ ਦੇਈਏ ਸੰਗਤ ਵਿੱਚੋਂ, ਅਤੇ ਫਿਰ ਜੋ ਦਸਮ ਪਾਤਸ਼ਾਹ ਜੀ ਨੇ ਕਰੜੇ ਹੋ ਕੇ ਆਪਣੇ ਸਮੇਂ,
1: ਬੇਸ ਸਾੜੇ ਹੈ ਮਸੰਦ ਮਤੀ ਮੰਦ ਅਤਿ ਜਾਨ ਕੈ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੇਰਸੀ ਰੂਪ ਧਾਰਨ ਕਰਕੇ, ਸਾੜੇ ਹੈ ਮਸੰਦ ਮਤੀ ਮੰਦ ਅਤਿ ਜਾਨ ਕੈ, ਬਹੁਤ ਹੀ ਮੰਦੀ ਮਤ ਵਾਲੇ ਅਤੀ ਬਹੁਤੇ ਝੂਠੇ ਲੋਭ ਲਾਲਚੀ ਜਦੋਂ ਫਿੱਟ ਗਏ ਸਨ, ਇਹ ਜਾਣ ਕੇ ਜਦੋਂ ਉਹਨਾਂ ਨੂੰ ਸਾੜਨਾ ਸ਼ੁਰੂ ਕੀਤਾ ਵੀ ਨਾਲ ਹੀ ਇਹਨਾਂ ਦੇ ਹੈ ਤਾਂ ਗੁਰੂ ਦੇ ਸਿੱਖ ਹੀ ਸਨ, ਪ੍ਰਚਾਰ ਵੀ ਕੀਤਾ ਸੀ ਪਹਿਲੋਂ ਪਹਿਲ, ਇਹ ਤਾਂ ਨਹੀਂ ਹੋ ਸਕਦਾ ਜਿਹਨੇ ਪ੍ਰਚਾਰ ਵੀ ਕੀਤਾ ਹੋਵੇ ਜੇ ਕਿਤੇ 2-4 ਸਿੱਖਾਂ ਨੂੰ ਵੀ ਗੁਰੂ ਦੇ ਲੜ ਲਾ ਦੇਵੇ ਕੋਈ ਪ੍ਰੇਰ ਕੇ, ਉਹਨੂੰ ਫਲ ਮਿਲਦਾ ਵਾ ਦਰਗਾਹ ਵਿੱਚ, ਉਹਦਾ ਵੀ ਭਲਾ ਹੁੰਦਾ ਵਾ, ਪਰ ਸਾੜੇ ਕਿਉਂ ਫਿਰ ਇੰਨੀ ਸਖਤੀ ਵਿੱਚ ਆ ਕੇ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਚਾਰਕ ਸਨ, ਨਾਲ ਹੀ ਇਹਨਾਂ ਦੇ ਜਿਹੜੇ ਔਗਣ ਨੇ ਗੁਨਾਹ ਪਾਪ ਨਾਲ ਹੀ ਸੜ ਜਾਣ, ਗੁਰੂ ਨੇ ਕੀਤੀ ਕਲਿਆਣ ਆ, ਇੱਥੋਂ ਇਹ ਭਾਵ ਲੈਣਾ ਸੱਚੇ ਪਾਤਸ਼ਾਹ ਜੀ ਨੇ ਨਾਲ ਹੀ ਸਜਾਵਾਂ ਦੇ ਕੇ, ਇੱਥੇ ਹੀ ਸੱਚੇ ਪਾਤਸ਼ਾਹ ਜੀ ਨੇ ਨਾਲ ਹੀ ਜਿਹੜੇ ਗੁਨਾਹ ਔਗਣ ਪਾਪ ਸੀ ਸਾੜ ਦਿੱਤੇ, ਮੁਕਤ ਵੀ ਕਰ ਦਿੱਤੇ ਅਤੇ ਸੰਗਤ ਵਿੱਚੋਂ ਮੈਲ ਵੀ ਕੱਢ ਦਿੱਤੀ। ਇਹ ਪੂਰਾ ਗੁਰੂ ਕਰ ਸਕਦਾ ਵਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਕਹਿੰਦੇ, ਜਦੋਂ ਮਸੰਦਾਂ ਨੂੰ ਪਕੜ ਮਗਾਏ ਦੇਸ ਦੇਸਨ ਤੈ ਮਰਵਾਏ, ਫੜ ਕੇ ਮੰਗਵਾਏ ਦੇਸ਼ਾਂ ਦੇਸ਼ਾਂ ਤੋਂ, ਅਤੇ ਉਹਨਾਂ ਨੂੰ ਤੇਲ ਦੇ ਕੜਾਹੇ ਤੱਤੇ ਕਰਕੇ ਉਹਨਾਂ ਵਿੱਚ ਡੋਬ ਡੋਬ ਕੇ ਸਿਰ ਵਿੱਚ ਤੇਲ ਪਾ ਕੇ ਜਦੋਂ ਮਰਾਉਣਾ ਕੀਤਾ ਹੈ,
1: ਮੇਲ ਤੇਲ ਮੁੰਡਨ ਮੈਂ ਤਾਏ ਦੁੱਖ ਦਾਨ ਕੈ,
0: ਤੇਲ ਉਹਨਾਂ ਦੇ ਸਿਰਾਂ ਵਿੱਚ ਤੱਤਾ ਤੱਤਾ ਪਾ ਕੇ, ਗੁੜ ਅਤੇ ਤੇਲ ਤਪਾ ਕੇ ਦੁੱਖ ਦੇ ਕੇ ਉਹਨਾਂ ਨੂੰ ਜਿਵੇਂ ਮਾਰਿਆ ਹੈ।
1: ਸਿੱਖਣ ਕੋ ਕਹਿਓ ਗੁਰ ਲੰਮੇ ਦੇਸ ਜਾਓ ਫੁਰ,
0: ਸਿੱਖਾਂ ਸ਼ਿਕਾਇਤ ਕੀਤੀ ਉਸ ਵੇਲੇ ਜਦੋਂ ਮਸੰਦ ਸਾੜੇ ਜਾ ਰਹੇ ਸਨ ਸ਼੍ਰੀ ਅਨੰਦਪੁਰ ਸਾਹਿਬ ਜੀ ਦੇ ਵਿੱਚ, ਅਤੇ ਸਿੱਖਾਂ ਸ਼ਿਕਾਇਤ ਕੀਤੀ, ਮਹਾਰਾਜ ਜੀ ਇੱਕ ਭਾਈ ਫੇਰੂ ਜਿਹੜਾ ਮਸੰਦ ਰਹਿ ਗਿਆ ਵਾ ਲੰਮੇ ਦੇਸ਼ ਵਿੱਚ ਨੱਕੇ ਦੇਸ਼ ਵਿੱਚ, ਉਹ ਨਹੀਂ ਆਇਆ ਹੈ, ਉਹ ਵੀ ਬੜਾ ਧਨੀ ਹੈ, ਬੜਾ ਵੱਡਾ ਲੰਗਰ ਚਲਾਉਂਦਾ ਹੈ, ਬੜੀ ਮਾਇਆ ਉਦੋਂ ਲਾਉਂਦੀ ਰਹੀ ਹੈ, ਉਹ ਨਹੀਂ ਆਇਆ, ਭਾਵੇਂ ਕਿ ਆਪਣੇ ਟਾਈਮ 'ਤੇ ਜਮ੍ਹਾਂ ਕਰਵਾਉਂਦੇ ਸੀ ਭਾਈ ਸਾਹਿਬ, ਅਜੇ ਉਹ ਸਮਾਂ ਆਉਣ ਵਾਲਾ ਸੀ, ਉਦੋਂ ਪਹਿਲਾਂ ਮਸੰਦ ਸਾੜਨੇ ਸ਼ੁਰੂ ਹੋ, ਤੇ ਜਦੋਂ ਸ਼ਿਕਾਇਤ ਲਾਈ ਤੇ ਉਸੇ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ,
1: ਫਿਰ ਕੁੱਲ ਆਵੋ ਟੁਰ ਦਾਡੀ ਤੈ ਗਹਨ ਕੈ।
0: ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਜਾਓ ਛੇਤੀ ਉੱਥੇ, ਵੀ ਉਹ ਕਿਉਂ ਛੱਡਿਆ ਫਿਰ? ਭਾਵੇਂ ਜਾਣੀ ਜਾਣ ਸਨ, ਗੁਰੂ ਤੋਂ ਕੁਝ ਵੀ ਭੁੱਲਿਆ ਨਹੀਂ ਹੁੰਦਾ। ਹਰ ਇੱਕ ਸਿੱਖ ਦੇ ਹਿਰਦੇ ਨਾਲ ਇੱਕ ਮਿਕ ਹੈ ਜਿਹੜਾ ਪੂਰਨ ਪੈ ਭਾਵਨੀ ਵਾਲਾ ਗੁਰਸਿੱਖ। ਮਹਾਰਾਜ ਸੱਚੇ ਪਾਤਸ਼ਾਹ ਅੰਤਰਜਾਮੀ ਸੀ, ਪਰ ਪਰਖ ਕਰਨ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਇਹਨੂੰ ਵੀ ਕਿੱਡੀ ਕੁ ਨਿਮਰਤਾ ਵਾ। ਤਾਂ ਉਸ ਵੇਲੇ ਸਾਧ ਸੰਗਤ ਜੀ, ਵੀ ਨਹੀਂ ਕਿਸੇ ਵੀ ਚੀਜ਼ ਦਾ ਨਾਸ ਹੁੰਦਾ। ਦੂਜੀ ਬੇਨਤੀ ਹੈ, ਸਾਰੇ ਮਸੰਦ ਨਹੀਂ ਸਾੜੇ ਗਏ, ਸਾਖੀ ਤੋਂ ਆਪਾਂ ਨੂੰ ਉਹ ਵੀ ਪਤਾ ਲੱਗ। ਮਹਾਰਾਜ ਨੇ ਕਿਹਾ ਜਾਓ ਛੇਤੀ, ਅਤੇ ਲੈ ਕੇ ਕਿਵੇਂ ਆਉਣਾ? ਦਾੜੀ ਤੋਂ ਫੜ ਕੇ, ਦਾੜੀ ਤੋਂ ਫੜ ਕੇ ਲੈ ਕੇ ਆਉਣਾ, ਭਾਈ ਫੇਰੂ ਨੂੰ ਪੇਸ਼ ਕਰੋ।
1: ਗਏ ਸਿੱਖ ਫੇਰੂ ਪਾਸੋ ਸੋ ਹੋਇਓ ਤੁਰਿਓ ਦਾਸ।
0: ਅਤੇ ਉਸ ਵੇਲੇ ਗਏ ਸਿੱਖ ਸੋ ਕਰੜੇ ਹੋ ਕੇ ਭਾਈ ਫੇਰੂ ਦੇ ਕੋਲ। ਜਦੋਂ ਉੱਥੇ ਗਏ ਨੇ ਅਤੇ ਉੱਥੇ ਵੇਖਿਆ ਕੀ ਹੈ, ਸੋ ਸਾਧ ਸੰਗਤ ਜੀ, ਮੋਦ ਮਾਨਕ ਹਾਥ ਸਾ ਸੋ ਹੋਏ ਤੁਰਿਓ ਦਾਸ। ਉਹਨਾਂ ਕੁਝ ਨਹੀਂ ਕਿਹਾ, ਹੱਥੀਂ ਸੇਵਾ ਕਰਦੇ ਵੇਖਿਆ। ਜੈ ਜੈਕਾਰ ਇੰਨੀ ਸੰਗਤ, ਇੰਨਾ ਹੁਕਮਣ, ਇੰਨੇ ਤਿਆਗੀ ਵਿਰਾਗੀ ਨੇ, ਭਾਈ ਸਾਹਿਬ ਆਪਦੇ ਵਾਸਤੇ ਰੱਖਦੇ ਕੁਝ ਨਹੀਂ, ਅਤੇ ਸਾਰਾ ਜੋ ਦਸਵੰਧ ਸੀ ਉਹ ਵੀ ਨਾਲ ਲੈ ਲਿਆ। ਅਤੇ ਉਸ ਵੇਲੇ ਸੋ ਦਾਸ ਹੋ ਕੇ ਹੱਥ ਜੋੜ ਕੇ ਨਾਲ ਤੁਰ ਪਏ, ਜੋ ਹੁਕਮ ਹੈ ਗੁਰੂ ਮਹਾਰਾਜ ਜੀ ਦਾ।
1: ਦਾੜੀ ਨਿਜ ਹਾਥ ਸਾਥ ਗਹੀ ਮੋਦ ਮਨ ਕੈ।
0: ਕਿਹਾ ਵੀ ਅਸੀਂ ਤੁਹਾਡੇ ਇਹੋ ਜਿਹੇ ਕਰਨੀ ਵਰਗੇ ਸਿੱਖ ਦੀ ਦਾੜੀ ਨਹੀਂ ਫੜਦਾ, ਸਾਨੂੰ ਹੁਕਮ ਹੈ ਮਹਾਰਾਜ ਦਾ ਵੀ ਦਾੜੀ ਤੋਂ ਫੜ ਕੇ ਲਿਆਉਣਾ। ਅਤੇ ਭਾਈ ਸਾਹਿਬ ਨੇ ਕਿਹਾ ਵੀ ਨਹੀਂ, ਹੁਕਮ ਮੰਨੋ ਮਹਾਰਾਜ ਦਾ। ਆਪਣੇ ਹੁਣ ਗਿਆਨੀ ਗਿਆਨ ਸਿੰਘ ਜੀ ਤਾਂ ਇਹੀ ਲਿਖ ਰਹੇ ਨੇ ਵੀ ਦਾੜੀ ਨਿਜ ਹਾਥ ਸਾਥ ਗਹੀ ਮੋਦ ਮਾਨਕ। ਆਪਣੀ ਦਾੜੀ ਜਿਹੜੀ ਸੀ ਆਪਣੇ ਹੱਥ ਨਾਲ ਫੜ ਕੇ, ਜਿਵੇਂ ਮੁਰਜਮਾਂ ਨੂੰ ਲਿਜਾਂਦੇ ਹੁੰਦੇ ਸੀ ਪੁਰਾਣੇ ਸਮਿਆਂ ਵਿੱਚ, ਉਵੇਂ ਫੜ ਕੇ ਅਤੇ ਲੈ ਕੇ ਆਪ ਭਾਈ ਸਾਹਿਬ ਨੇ ਫੜੀ। ਉਹਨਾਂ ਨਹੀਂ ਫੜੀ ਸੀ, ਉਹਨਾਂ ਕਿਹਾ ਕੋਲੋਂ ਜਾ ਕੇ ਅਨੰਦਪੁਰ ਸਾਹਿਬ ਦੇ ਫੜ ਲਵਾਂਗੇ, ਮਹਾਰਾਜ ਦਾ ਹੁਕਮ ਵੀ ਮੰਨ ਲਵਾਂਗੇ। ਪਰ ਤੁਹਾਡੀ ਇਹੋ ਜਿਹੀ ਕਰਨੀ, ਏਡੀ ਸੋਹਣਾ ਜੀਵਨ ਅਸੀਂ ਨਹੀਂ ਇਹ ਕਰਦੇ। ਭਾਈ ਸਾਹਿਬ ਨੇ ਕਿਹਾ ਨਹੀਂ। ਕਈਆਂ ਲਿਖਿਆ ਵਾ ਬਈ ਮਸ਼ਕਾਂ ਬੰਨਣ ਦਾ ਹੁਕਮ ਸੀ, ਮਸ਼ਕਾਂ ਸੋ ਬੰਨ ਕੇ ਲਿਆ। ਮਸ਼ਕਾਂ ਤੋਂ ਭਾਵ ਜਿਵੇਂ ਮੁਰਜਮਾਂ ਨੂੰ, ਜਿਹੜੇ ਮੁਰਜਮ ਹੁੰਦੇ ਨੇ, ਜਦੋਂ ਪੁਲਿਸ ਵੀ ਆਉਂਦੀ ਉਦੋਂ ਬਾਹਾਂ ਮਰੋੜ ਕੇ ਪਿੱਛੇ ਕਰਕੇ ਅਤੇ ਮੂਹਰੇ ਲਾ ਲੈਂਦੇ ਨੇ, ਪਿੱਛੋਂ ਬਾਹਾਂ ਕਰਕੇ, ਵੀ ਬੰਦਾ ਭੱਜ ਨਾ ਸਕੇ ਕਿਸੇ ਪਾਸ, ਬਾਹਾਂ ਦੇ ਜ਼ੋਰ ਨਾਲ ਵਗਿਆ ਭੱਜਿਆ ਜਾਂਦਾ ਵਾ, ਭੱਜ ਨਾ ਸਕੇ। ਬਾਹਾਂ ਪਿੱਛੇ ਬੰਨ ਕੇ ਪੇਸ਼ ਕਰਦੇ ਹੁੰਦੇ ਸੀ ਅਤੇ ਉਹਨੂੰ ਨਾਲ ਤੋਰ ਲੈਣਾ ਸਿਪਾਹੀਆਂ। ਮਹਾਰਾਜ ਨੇ ਕਿਹਾ ਮਸ਼ਕਾਂ ਬੰਨ ਕੇ ਪੇਸ਼ ਕਰੋ ਭਾਈ ਫੇਰੂ, ਇਹ ਪਰਖ ਸੀ। ਅਤੇ ਭਾਈ ਫੇਰੂ ਨੇ ਮਸ਼ਕਾਂ ਬਣਾ ਲਈਆਂ। ਇਹਨਾਂ ਨੇ ਦਾੜੀ ਦਾ ਜ਼ਿਕਰ ਕੀਤਾ, ਦੋ ਤਰ੍ਹਾਂ ਦੇ ਨਾਲ ਸਾਖੀ ਆਉਂਦੀ ਆ। ਆਪ ਕਿਹਾ ਨਹੀਂ, ਉਹਨਾਂ ਸਿੱਖਾਂ ਕਿਹਾ ਨਹੀਂ, ਉੱਥੇ ਜਾ ਕੇ ਅਸੀਂ ਕੀਰਤਪੁਰ ਸਾਹਿਬ ਲਾਗੇ ਜਾ ਕੇ ਬੰਨ ਲਵਾਂਗੇ ਅਨੰਦਪੁਰ ਸਾਹਿਬ ਦੇ। ਇਹਨਾਂ ਕਿਹਾ ਨਹੀਂ, ਭਾਈ ਫੇਰੂ ਜੀ ਨੇ ਸਿੱਖੋ ਜਿਵੇਂ ਮਹਾਰਾਜ ਦਾ ਹੁਕਮ ਹੈ, ਦਸ਼ਮੇਸ਼ ਪਿਤਾ ਜੀ ਉਵੇਂ ਕਰੋ, ਮੈਨੂੰ ਸਾਰੀ ਉਮਰ ਲੱਗ ਗਈ ਸਿੱਖੀ ਕਮਾਉਂਦੇ, ਮੈਂ ਗੁਰੂ ਦਾ ਬਚਨ ਅੱਜ ਤੱਕ ਮੰਨਿਆ ਵਾ, ਅਤੇ ਹੁਣ ਗੁਰੂ ਕਾ ਹੁਕਮ ਹੈ, ਹੁਕਮ ਅਦੂਲੀ ਨਾ ਕਰੋ, ਇਹ ਮੇਰੀ ਬੇਨਤੀ ਹੈ ਵੀ ਮੇਰੀਆਂ ਬਾਹਾਂ ਆਪ ਬੰਨੋ ਤੁਸੀਂ ਘੁੱਟ ਕੇ, ਜਿਵੇਂ ਮਹਾਰਾਜ ਨੇ ਸਾਰੇ ਰਾਹ ਬਾਹਾਂ ਬਣਾ ਕੇ ਜਾਣਾ। ਮੈਂ ਇੰਨੀ ਨਿਮਰਤਾ ਸੀ ਉਸ ਵੇਲੇ, ਬਾਹਾਂ ਬਣਾ ਕੇ ਆਏ ਨੇ ਸਾਰੇ ਰਾਹ। ਅਤੇ ਉਸ ਵੇਲੇ ਜਦੋਂ ਕੋਲ ਗਏ ਉੱਥੇ, ਉਵੇਂ ਹੀ ਉਹਨਾਂ ਸਿੱਖਾਂ ਨੇ ਨਾ ਚਾਹੁੰਦਿਆਂ ਹੋਇਆਂ ਬੰਨ ਲਈਆਂ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਬਾਹਾਂ ਬੰਨੇ ਹੀ ਮਹਾਰਾਜ ਦੇ ਸਾਹਮਣੇ ਲਿਜਾ ਸੁੱਟਿਆ ਸੀ, ਉਹਨਾਂ ਆਪ ਹੁਕਮ ਵਜਾਉਣਾ ਸੀ, ਭਾਈ ਫੇਰੂ ਜੀ ਨੂੰ ਉੱਥੇ ਲਿਜਾ ਸੁੱਟਿਆ।
1: ਜਦ ਪਰ ਛੁਡਾਏ ਸਿੱਖ ਮੰਗ ਮਾਹੇ ਦਾੜੀ।
0: ਭਾਵੇਂ ਕਿ ਇਹਨਾਂ ਦੇ ਮੁਤਾਬਕ ਸਿੱਖ ਬਹੁਤ ਕਹਿ ਰਹੇ ਵੀ ਦਾੜੀ ਛੱਡ ਦਿਓ, ਸੋ ਜਾਂ ਬਾਹਾਂ ਖੋਲ੍ਹ ਦਿਓ, ਮਹਾਰਾਜ ਖੋਲ੍ਹ ਦਿੰਦੇ ਹਾਂ। ਕਿਹਾ ਨਹੀਂ, ਭਾਈ ਫੇਰੂ ਜੀ ਨੇ ਆਪਣੀ ਦਾੜੀ ਜਿਹੜੀ ਹੈ ਉਹ ਨਹੀਂ ਛੱਡੀ ਹੈ।
1: ਤਦਪ ਨਾ ਛੋਡੀ ਤਾਹੇ ਗੁਰ ਪਾਸ ਆਇਓ ਹੈ।
0: ਤਾਂ ਵੀ ਛੱਡੀ ਨਹੀਂ ਉਸੇ ਤਰ੍ਹਾਂ ਹੀ, ਜੇ ਕਿਹਾ ਮਹਾਰਾਜ ਨੇ ਕਿਹਾ ਨਾ ਇਸ ਤਰ੍ਹਾਂ ਲਿਆਉਣਾ ਮੁਰਜਮਾਂ, ਅਤੇ ਮੁਰਜਮ ਬਣ ਕੇ ਪੇਛਵਾਂ, ਗੁਰੂ ਦੇ ਹੁਕਮ ਦੀ ਦੂਲੀ ਨਹੀਂ ਕਰਨੀ। ਕਿੰਨੀ ਸ਼ਰਧਾ, ਕਿੰਨੀ ਭਾਵਨਾ, ਭਾਵੇਂ ਸੱਚਾ ਸੁੱਚਾ ਮਸੰਦ ਸੀ ਭਾਈ ਫੇਰੂ, ਅਤੇ ਉਸੇ ਤਰ੍ਹਾਂ ਹੀ ਗੁਰੂ ਮਹਾਰਾਜ ਦੇ ਪੇਸ਼ ਹੋਇਆ ਹੈ।
1: ਵੇਖ ਕੇ ਸਿੱਧਕ ਤਾਂ ਕਾ ਗੁਰੂ ਅਤ ਮੋਦ ਭਏ।
0: ਵੇਖ ਕੇ ਸਿੱਧਕ ਇਹਦਾ ਕੋਈ ਇਹ ਤੋਂ ਹਿਸਾਬ ਨਹੀਂ ਲਿਆ ਮਹਾਰਾਜ ਨੇ, ਜਾਣੀ ਜਾਣ ਗੁਰੂ ਆ, ਅੰਤਰਜਾਮੀ ਹੈ, ਕੋਈ ਹਿਸਾਬ ਨਹੀਂ ਮੰਗਿਆ, ਕੋਈ ਭੇਟਾ ਨਹੀਂ ਲਈ ਸੱਚੇ ਪਾਤਸ਼ਾਹ ਜੀ, ਮਤ ਰੱਖਤੀ ਲਿਜਾ ਨਾਲ ਦੇ ਸਿੱਖਾਂ। ਵੇਖ ਵੇਖ ਕੇ ਸਿੱਧਕ ਤਾਂ ਕਾ ਗੁਰੂ ਅਤ ਮੋਦ ਪਏ। ਇਹਦਾ ਸਿੱਧਕ ਵੇਖ ਕੇ ਆਹ ਹੀ ਪਰਖਣਾ ਸੀ। ਅੱਗੇ ਹੋਰ ਜਿਹੜੀ ਬਖਸ਼ਿਸ਼ ਆਉਣੀ ਉਹਦੇ ਵਿੱਚ ਭਾਈ ਮੀਆਂ ਤੋਂ ਖੋਹ ਲਿਆ ਸੀ ਝੰਡਾ ਬੈਲ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਦਾ, ਉਹਨਾਂ ਰੰਚਕ ਭਰ ਵੀ ਗੁੱਸਾ ਨਹੀਂ ਕੀਤਾ ਸੀ ਅਤੇ ਮਹਾਰਾਜ ਨੇ ਹੋਰ ਬਖਸ਼ਿਸ਼ਾਂ ਕਰਤੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਅੱਗੇ ਸਾਖੀ ਆਉਣੀ ਹੈ ਤੋਂ ਅਗਲੀ ਸ਼ਾਇਦ। ਸੋ ਇਹ ਹੀ ਨਿਮਰਤਾ ਸੀ ਜਿਹਨਾਂ ਸਿੱਖੀ ਕਮਾਈ ਸੀ। ਤਾਂ ਉਸ ਵੇਲੇ ਵੇਖ ਕੇ ਸਿੱਧ ਵੇਖ ਕੇ ਸਿੱਧਕ ਤਾਂ ਕਾ ਗੁਰੂ ਅਤ ਮੋਦ ਪਏ, ਵੇਖ ਕੇ ਇਹਨਾਂ ਦਾ ਸਿੱਧਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਫਿਰ ਬਹੁਤ ਜ਼ਿਆਦਾ ਖੁਸ਼ ਹੋਏ ਇਹਨਾਂ ਉੱਪਰ। ਸੱਚੇ ਪਾਤਸ਼ਾਹ ਮੇਰ ਦੇ ਘਰ ਵਿੱਚ ਆਏ ਹੋਰ
1: ਆਇਓ ਭਾਈ ਫੇਰੂ ਸੱਚੀ ਦਾੜੀ ਜੋ ਅਲਾਇਓ ਹੈ।
0: ਉਹ ਮਹਾਰਾਜ ਨੇ ਕਿਹਾ ਆਓ ਭਾਈ ਫੇਰੂ, ਉਸੇ ਵੇਲੇ ਮਸ਼ਕਾਂ ਖੁਲਾ ਦਿੱਤੀਆਂ, ਆਓ ਸਾਡੇ ਕੋਲ ਗਾਂ, ਅਸੀਂ ਤੁਹਾਨੂੰ ਜੱਫੀ ਵਿੱਚ ਲੈਣਾ। ਆਓ ਭਾਈ ਫੇਰੂ ਤੁਹਾਡੀ ਦਾੜੀ ਸੱਚੀ ਹੈ, ਤੁਹਾਡੀ ਸੱਚੀ ਦਾੜੀ ਹੈ, ਤੁਸੀਂ ਸੱਚੀ ਅਤੇ ਸੁੱਚੀ ਦਾੜੀ ਰੱਖੀ ਹੈ। ਇਹ ਵਚਨ ਕੀਤਾ ਇਤਿਹਾਸਕਾਰਾਂ ਇਹ ਵੀ ਲਿਖਿਆ ਇੱਥੇ ਇਕੱਲੀ ਸੱਚੀ ਦਾੜੀ ਦਾ ਵਚਨ ਆਇਆ ਜਿਵੇਂ ਇਹਨਾਂ ਨੂੰ ਸਾਖੀ। ਔਰ ਮਹਾਰਾਜ ਨੇ ਕਿਹਾ ਭਾਈ ਫੇਰੂ ਤੇਰੀ ਸੱਚੀ ਦਾੜੀ, ਉਸ ਵੇਲੇ ਪਹਿਲਾ ਵਚਨ ਕੀਤਾ। ਦੂਜਾ ਕੀਤਾ ਭਾਈ ਫੇਰੂ ਤੇਰੀ ਸੇਵਾ ਗਾੜੀ, ਸੋ ਭਾਈ ਫੇਰੂ ਤੇਰੀ ਸੇਵਾ ਬਹੁਤ ਵੱਡੀ ਹੈ, ਬੜੀ ਗੂਝ ਆ। ਭਾਈ ਫੇਰੂ ਤੇਰੀ ਕਰਨੀ ਸਾਰੀ, ਭਾਈ ਫੇਰੂ ਤੇਰੀ ਕਰਨੀ ਬਹੁਤ ਉੱਚੀ ਹੈ, ਬੜੀ ਸ਼੍ਰੋਮਣੀ ਹੈ। ਇੰਨੀ ਨਿਮਰਤਾ ਸਿੱਖ 'ਚ ਆ ਜੇ ਗੁਰੂ ਅਤੇ ਸਿੱਖ ਇੱਕ ਹੋ ਜਾਂਦੇ ਨੇ। ਭਾਈ ਫੇਰੂ ਜਗ ਤੁਲਹਾ ਭਾਰੀ, ਇਹ ਭਾਈ ਫੇਰੂ ਜੇ ਸਿੱਖ ਤੇਰੇ ਵਾਂਗ ਸਿੱਖੀ ਕਮਾਉਣਗੇ, ਇੰਨੀ ਨਿਮਰਤਾ ਰੱਖਣਗੇ, ਅਤੇ ਤੂੰ ਹੁਣ ਜਗਤ ਦੇ ਵਿੱਚ ਸਿੱਖਾਂ ਨੂੰ ਤਾਰਨ ਵਾਲਾ ਤੁਲਹਾ, ਤੂੰ ਉਹ ਸ਼ਤੀਰਾਂ ਜੀ 'ਤੇ ਬੈਠ ਕੇ ਦਰਿਆ ਤੋਂ ਪਾਰ ਲੰਘ ਜਾਈ, ਤੂੰ ਇਵੇਂ ਤਾਰੇਗਾ ਜਿਹੜਾ ਤੇਰੀ ਸੰਗਤ ਕਰੇਗਾ। ਭਾਈ ਫੇਰੂ ਜਗ ਤੁਲਹਾ ਭਾਰੀ, ਜਿਵੇਂ ਭਾਈ ਮੰਝ ਨੂੰ ਕਿਹਾ ਸੀ ਮੰਝ ਗੁਰੂ ਕਾ ਬੋਝ ਥਾ ਜਗ ਲੰਘਣਾ ਹਾਰਾ, ਇਵੇਂ ਇਹਨਾਂ 'ਤੇ ਬਖਸ਼ਿਸ਼ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਜਾ ਕੇ। ਔਰ ਇੱਥੇ ਇਹ ਬਚਨ ਚਾਰ ਕਹਿ ਕੇ ਮਹਾਰਾਜ ਇੱਥੇ ਨਹੀਂ ਰੁਕੇ। ਮਹਾਰਾਜ ਨੇ ਕਿਹਾ ਆਹ ਤੈਨੂੰ ਜੱਫੀ ਵਿੱਚ ਲੈਣਾ ਭਾਈ ਫੇਰੂ, ਭਾਈ ਫੇਰੂ ਤੇਰੇ ਤੋਂ ਗੁਰ ਬਲਿਹਾਰੀ, ਭਾਈ ਫੇਰੂ ਤੇਰੇ ਤੋਂ ਗੁਰੂ ਬਲਿਹਾਰ ਜਾਂਦਾ। ਇੰਨੀ ਨਿਮਰਤਾ ਸਿੱਖਾ, ਇੰਨੀ ਕਰਨੀ ਉੱਚੀ ਹੋਣ ਦੇ ਬਾਵਜੂਦ, ਇੰਨੀ ਸੇਵਾ ਹੋਣ ਦੇ ਬਾਵਜੂਦ, ਇੱਕ ਪੈਸਾ ਨਹੀਂ ਕਦੇ ਗੁਰੂ ਘਰ ਦਾ ਰੱਖਿਆ, ਨਿੱਜ ਵਾਸਤੇ ਵਰਤਿਆ। ਸੋ ਇਹ ਮਸੰਦਾਂ ਦਾ ਬੀਜ ਸੀ ਜਿਹੜਾ ਰੱਖਿਆ ਸੀ ਭਾਈ ਫੇਰੂ ਜੀ ਵਰਗਿਆਂ ਨੇ। ਵੀ ਕਦੇ ਨਾਸ ਨਹੀਂ ਹੁੰਦਾ ਸਾਧ ਸੰਗਤ ਜੀ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਤੇਰੀ ਦਾੜੀ ਸੱਚੀ ਹੈ, ਸੇ ਦਾੜੀਆਂ ਸੱਚੀਆਂ ਜੋ ਗੁਰਚਰਨੀ ਲਗਨ, ਅਨ ਦਿਨ ਸੇਵਨ ਆਪਣਾ ਅਨ ਦਿਨ ਅੰਦਰ ਹਨ। ਧੰਨ ਗੁਰੂ ਗ੍ਰੰਥ ਸਾਹਿਬ ਜੀ, ਜੋ ਗੁਰੂ ਦੇ ਚਰਨਾਂ ਨਾਲ ਜੁੜੀਆਂ ਰਹਿੰਦੀਆਂ ਨੇ ਮਨ ਬਾਣੀ ਸਰੀਰ ਕਰਕੇ, ਗੁਰੂ ਦੇ ਸਨਮੁਖ ਜੋ ਸਿੱਖ ਰਹਿੰਦੇ ਨੇ, ਕੋਈ ਵੀ ਉਹ ਕਰਮ ਨਹੀਂ ਕਰਦੇ ਜਿਹੜਾ ਗੁਰੂ ਤੋਂ ਬੇਮੁੱਖ ਕਰ ਦੇਵੇ, ਦੂਰ ਲੈ ਜਾਵੇ, ਦੂਰੀ ਪਾ ਦੇਵੇ, ਮਨ ਕਰਕੇ, ਤਨ ਕਰਕੇ, ਬਾਣੀ ਕਰਕੇ, ਉਹ ਸਨਮੁੱਖ ਸਿੱਖ ਨੇ, ਉਹ ਦਾੜੀਆਂ ਸੱਚੀਆਂ ਨੇ ਮਹਾਰਾਜ ਕਹਿੰਦੇ, ਜਿਹੜੀਆਂ ਗੁਰੂ ਦੇ ਚਰਨਾਂ ਦੇ ਸਨਮੁੱਖ ਰਹਿੰਦੀਆਂ ਨੇ, ਅਨ ਦਿਨ ਸੇਵ ਨੇ ਆਪਣਾ, ਦਿਨੇ ਰਾਤ ਆਪਣੇ ਗੁਰੂ ਦਾ ਆਰਾਧਨ ਕਰਦੀਆਂ ਨੇ, ਅਨ ਦਿਨ ਅੰਦਰ ਹਨ, ਅਨ ਦਿਨ ਦਿਨੇ ਰਾਤ ਆਤਮਾ ਦੇ ਆਨੰਦ ਵਿੱਚ ਰੰਗੀਆਂ ਰਹਿੰਦੀਆਂ ਨੇ ਜਿਹੜੀਆਂ ਆਤਮਾਵਾਂ, ਉਹ ਦਾੜੀਆਂ ਸੱਚੀਆਂ ਨੇ, ਸੁੱਚੀਆਂ ਨੇ, ਪੂਜੀਆਂ ਜਾਂਦੀਆਂ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਤੇਰੀ ਦਾੜੀ ਸੱਚੀ, ਇਹ ਬਚਨ ਕੀਤੇ ਅਤੇ ਹੋਰ ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ। ਇਹਨਾਂ ਇਹੋ ਹੀ ਕਿਹਾ ਸੀ ਮਹਾਰਾਜ ਦਾ ਹੁਕਮ ਮੰਨਣਾ ਅਤੇ ਸਾਰੀ ਉਮਰ ਹੁਕਮ ਅਦੂਲੀ ਨਹੀਂ, ਜੇ ਕੀਤੀ ਸਿੱਖੋ, ਜਿਵੇਂ ਹੁਕਮਾਂ ਉਵੇਂ ਲੈ ਕੇ ਜਾ, ਉਵੇਂ ਜਾਵਾਂਗਾ ਦਾੜੀ ਫੜ ਕੇ।
1: ਆਦਿ ਦਸਤਾਰ ਤਾਹੇ ਆਪਣੀ ਬਖਸ਼ ਗੁਰ।
0: ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਹੋਰ ਬਖਸ਼ਿਸ਼ ਕੀਤੀ। ਹੁਣ ਤੱਕ ਨਾਮ ਭਾਈ ਫੇਰੂ ਸੀ ਜੋ ਸੱਤਵੇਂ ਪਾਤਸ਼ਾਹ ਨੇ ਦਿੱਤਾ ਸੀ, ਅਤੇ ਮਹਾਰਾਜ ਨੇ ਅੱਧੀ ਦਸਤਾਰ ਆਪਣੀ ਲਾ ਕੇ ਭਾਈ ਫੇਰੂ ਨੂੰ ਉਸ ਵੇਲੇ ਬਖਸ਼ ਦਿੱਤੀ, ਸਿਰ ਤੇ ਸਜਾ ਕੇ ਇਹਨਾਂ ਦੇ।
1: ਸੰਗਤੋ ਕਾ ਸਾਹਿਬ ਕਿਤਾਬ ਦਇਓ ਪਾਇਓ ਹੈ।
0: ਕਿਆ ਤੂੰ ਸੰਗਤ ਦਾ ਸਾਹਿਬ ਹੋਇਆ, ਤੂੰ ਸੰਗਤ ਦਾ ਸਾਹਿਬ ਹੋਇਆ, ਸੰਗਤ ਦਾ, ਸੋ ਸੰਗਤ ਸਾਹਿਬ ਦਾ ਖਿਤਾਬ ਮੁਰਾਤਬਾ ਜਿਹੜਾ ਇਹ ਦਰਜਾ ਮਹਾਰਾਜ ਜੀ ਨੇ ਬਖਸ਼ਿਆ ਹੈ।
1: ਨਿਕਟ ਬਿਠਾਏ ਵੱਡ ਇੱਜ਼ਤ ਵਡਾਏ ਕਹਿਓ,
0: ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਨੇੜੇ ਬਿਠਾ ਕੇ ਜੱਫੀ ਵਿੱਚ ਲੈ ਕੇ ਸਾਹਮਣੇ ਬਿਠਾ ਕੇ ਅੱਧੀ ਦਸਤਾਰ ਆਪਣੀ ਲਾ ਕੇ ਭਾਈ ਸਾਹਿਬ ਦੇ ਸਿਰ 'ਤੇ ਸਜਾਈ, ਸੰਗਤ ਸਾਹਿਬ ਦਾ ਖਿਤਾਬ ਦਿੱਤਾ। ਬੜੀ ਇੱਜ਼ਤ ਵਧਾ ਕੇ ਭਰੇ ਦੀਵਾਨ ਵਿੱਚ। ਫਿਰ ਮਹਾਰਾਜ ਜੀ ਨੇ ਬਚਨ ਕਹੇ,
1: ਪੰਥ ਤੇਰੋ ਚੱਲ ਜਗ ਅਦਕ ਮੋਹਾਇਓ ਹੈ।
0: ਤੇਰਾ ਜਿਹੜਾ ਪੰਥ ਹੈ ਨਾ, ਉਹ ਜਗਤ ਵਿੱਚ ਚੱਲੇਗਾ, ਪੰਜਾਬ ਦੇਸ਼ ਵਿੱਚ ਤੇ ਬਹੁਤ ਜ਼ਿਆਦਾ ਚੱਲੇਗਾ, ਪ੍ਰਚਾਰ ਹੋਵੇਗਾ ਅੱਗੇ। ਇਉਂ ਸਾਧ ਸੰਗਤ ਜੀ, ਇੱਥੇ ਸਮੇਂ ਦੀ ਸਮਾਪਤੀ ਹੈ। ਇਹ ਸਾਖੀ ਅੱਧ ਵਿਚਕਾਰ ਹੈ। ਮਹਾਰਾਜ ਜੀ ਨੇ ਬੇਅੰਤ ਵਰਦਾਨ ਦਿੱਤੇ ਸੀ ਵੀ ਸੱਤਮ ਪਾਤਸ਼ਾਹ ਨੇ ਤਾਂ ਤੁਹਾਨੂੰ ਇਹ ਕਿਹਾ ਸੀ ਵੀ ਖੀਸਾ ਮੇਰਾ ਅਤੇ ਹੱਥ ਤੇਰਾ, ਅਸੀਂ ਖੀਸਾ ਵੀ ਤੇਰਾ ਕਰਦੇ ਹਾਂ ਅਤੇ ਹੱਥ ਵੀ ਤੇਰਾ। ਇਹਨਾਂ ਕੋਲ ਹੱਥ ਜੋੜੇ ਸੀ, ਮਹਾਰਾਜ ਖੀਸਾ ਵੀ ਤੁਹਾਡਾ ਆਪਦਾ ਰਹਿਣ ਦਿਓ, ਹੱਥ ਵੀ ਆਪਦਾ ਰਹਿਣ। ਮੈਂ ਤਾਂ ਕੁਝ ਵੀ ਨਹੀਂ, ਮੈਂ ਨਚੀਜ਼ ਹਾਂ, ਮੈਂ ਨਾ ਹੀ ਕੁਛ ਹੋ, ਨਾ ਹੀ, ਸਾਰਾ ਕੁਝ ਤੁਹਾਡਾ ਹੈ। ਅੱਗੋਂ ਹੱਥ ਜੋੜ ਕੇ ਨਿਮਰਤਾ ਨਾਲ ਕਿਹਾ ਸੀ। ਦਸਮ ਪਾਤਸ਼ਾਹ ਨੇ ਬੇਅੰਤ ਵਰਦਾਨ ਦਿੱਤੇ ਅਤੇ ਬਖਸ਼ਿਸ਼ਾਂ, ਜਿਵੇਂ ਇਹਨਾਂ ਨੇ ਉਹ ਮਾਝੇ ਦੇ ਇਲਾਕੇ ਵਿੱਚ ਬੇਅੰਤ ਪ੍ਰਚਾਰ ਕੀਤਾ ਅਤੇ ਸਿੱਖ ਰਾਜ ਤੱਕ ਇਹਨਾਂ ਦੀ ਇਹ ਜਿਹੜੀ ਮਿਸਲ ਚੱਲੀ ਸੀ, ਜਿਹੜੀ ਸੰਪਰਦਾਇ ਸੀ, ਇਹਦਾ ਪ੍ਰਤਾਪ ਰਿਹਾ ਹੈ। ਇਹ ਆਪਾਂ ਕੱਲ੍ਹ ਨੂੰ ਵਿਚਾਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਆਪ ਸੰਗਤ ਨੇ ਮਾਫ਼ੀ ਬਖਸ਼ੀ, ਅੱਗੇ ਤੋਂ ਸਮੱਤ ਬਖਸ਼ਣੀ ਜੀ। ਗੁਰਮੁਖਾਂ ਦੀ ਰਸਲਾਂ ਤੋਂ ਨਾਮ ਸਿਮਰਨ ਨਾਲ ਜੁੜੀਏ। ਦੋ ਪੰਗਤੀਆਂ ਪੜ੍ਹ ਕੇ ਫਤਿਹ ਪ੍ਰਵਾਨ ਕਰਨੀ ਜੀ।
1: ਨਿਕਟ ਬਿਠਾਏ ਵੱਡ ਇੱਜ਼ਤ ਵਡਾਏ ਕਹਿਓ, ਪੰਥ ਤੇਰੋ ਚੱਲ ਜਗ ਅਦਕ ਮੋਹਾਇਓ ਹੈ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਾਹਿਬਾਂ ਦੀ ਗੋਦ ਵਿੱਚ ਸਾਜੀ ਨਵਾਜੀ, ਗੁਰੂ ਰੂਪ ਗੁਰੂ ਖਾਲਸਾ, ਸਾਧ ਸੰਗਤ ਜੀ, ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਅਸੀਂ ਸਭ ਨੇ ਸਤਿਕਾਰਯੋਗ ਭਾਈ ਸਾਹਿਬ ਭਾਈ ਗਿਆਨੀ ਦਰਸ਼ਨ ਸਿੰਘ ਜੀ ਪਾਸੋਂ ਗੁਰ ਇਤਿਹਾਸ ਸਰਵਣ ਕੀਤਾ, ਸੋ ਭਾਈ ਸਾਹਿਬ ਜੀ ਦੇ ਅਤਿ ਧੰਨਵਾਦੀ ਹਾਂ। ਹੁਣ ਹਰ ਮੰਗਲਵਾਰ ਦੀ ਤਰ੍ਹਾਂ ਵਾਹਿਗੁਰੂ ਗੁਰਮੰਤਰ ਦੇ ਜਾਪ ਹੋਣਗੇ। ਵਾਹ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਠ ਮਹੱਲਾ ਪੰਜਵਾ। ਗੁਰ ਕਾ ਸ਼ਬਦ ਕੁਵਾਰੇ, ਚੌਕੀ ਚੌਕਰ ਗੁਰਮਾਰੇ, ਰਾਮ ਨਾਮ ਮਨ ਲਾਗਾ, ਜਮ ਲੱਜਾ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਓ। ਨਾਨਕ ਪ੍ਰਭ ਅਵਿਨਾਸੀ, ਤਾਂ ਕਿਸੇ ਨੂੰ ਬਿਰਤੀ ਜਾਸੀ, ਅਣਦ ਕਰੇ ਤੇਰੀ ਦਾਸਾ, ਜਾ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾ। ਤਾਤੀ ਵਾਉ ਨ ਲੱਗਈ, ਪਾਰ ਬ੍ਰਹਮ ਸਰਣ ਆਈ, ਚੌਗਿਰਦ ਹੁਮਾਰ ਰਾਮ ਕਰ, ਦੁੱਖ ਲੱਗੈ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਗੁਣਤ ਬਣਾਈ, ਰਾਮ ਨਵੇਂ ਔਖਾ ਦੀਆ, ਇਕਲ ਵਧਾਈ, ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਹ ਮਟਾਈ। ਕਹੁ ਨਾਨਕ ਕਿਰਪਾ ਭਈ, ਪ੍ਰਭੈ ਸਹਾਈ ਸਲੋਕੋ, ਜੈ ਸਾਧੂ ਗੁਰ ਪ੍ਰੇਤ ਭਜਨ, ਕੀਰਤਨ ਨਾਨਕ ਨੀਤੋ, ਨਾ ਹੋਣਾ ਤੂੰ ਨਹਿ ਚੁਟੈ, ਨਿਕ ਨ ਜਾਹੀਓ ਦੂਤ। ਸਲੋਕ ਮੁਹੱਲਾ ਪੰਜਵਾ। ਮਨ ਮਨ ਚਿਤਵੋ ਚਰਨੀ ਚਿਤਵਨੀ, ਉਦਮ ਕਰੋ ਕਿਵੇਂ ਕਰੋ।

ਸਾਧੂ ਸਤਿਗੁਰ ਪ੍ਰਸਾਦ ਜੈ ਘਰ ਕੀਤੇ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਬ੍ਰਹੁ ਸਿਰਜਨ ਹਾਰੋ ਤੁਮ ਗਵ ਹੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲਾ ਸਦਾ ਸੁਖ ਰਹਾਓ ਨਿਤ ਨਿਤ ਜੀ ਅੜੇ ਸੰਭਾਲੀਆਂ ਨੂੰ

ਘਰ ਘਰ ਕਿਹੋ ਪਹੁੰਚਾ ਸਦੜੇ ਨਿਤ ਪਵਨ ਸੱਜਣ ਹਰ ਸਮਰੀਐ ਨਾਨਕ ਸੇ ਦੇਹ ਅਵਨ ਰਾਗ ਆਸਾ ਮਹੱਲਾ ਪਹਿਲਾ ਉੱਛਿਆ ਘਰ ਉੱਛੇ ਗੁਰ ਉੱਛੇ ਉਪਦੇਸੋ ਗੁਰ ਗੁਰ ਏਕੋ ਵੇਸਾਨੇ ਬਾਬਾ ਅਜੈ ਕਰ ਕਰਤੇ ਕੀਰਤ ਹੋਏ ਸੋ ਕਰ ਰੱਖ ਵਡਾਈ ਤੋਏ ਰਹਾਓ ਵਿਸ਼ਵ ਚਸਿਆ ਘੜੀਆਂ ਪਹਿਰਾ ਤਿੱਤੀ ਵਾਰੀ ਮਹੁ ਹੋਵਾ ਸੂਰਜ ਏਕੋ ਰੁੱਤ ਅਨੇਕੋ ਨਾਨਕ ਕਰਤੇ ਕੇ ਕੇਤੇ ਵੇਸੋ ਰਾਗ ਧਨਾਸੀ ਮਹੱਲਾ ਪਹਿਲਾ ਗਗਨ ਮੈਂ ਥਾਣ ਰਵ ਚੰਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਾਰਿਆ ਲੋ ਪਵਨ ਚਵਰੋ ਪਰੇ

ਇੱਕ ਹੈ ਹਰਨਾਮੇ ਹੀ ਸੁਖਮੰਡਾ ਹੇਰਾ ਗੌੜੀ ਪੂਰਵ ਮਹੱਲਾ ਪੰਜਵਾ ਕਰੂੰ ਬੇਨੰਤੀ ਸੁਣੋ ਮੇਰੇ ਨੀਤਾ ਸੰਤ ਟਹਿਲ ਕੀ ਵੇਲਾ ਈਹਾਂ ਖਾਟ ਚਲੋ ਹਰਲਾ ਹੋਇਆ ਗਿਆ ਬਸੂ ਸੁਹੇਲਾ ਔਦ ਘਟੈ ਦਿਨ ਸਰੈ ਨਾਰੀ ਮਨ ਗੁਰ ਮਿਲ ਕਾ ਸੰਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਇ ਪਿਆ ਵੈ ਉਹ ਰਸ ਕਤ ਕਥਾ ਤਿਨ ਜਾਨੀ ਚਾਕੂ ਆਏ ਸੋਈ ਬਿਹਜ ਹਰ ਗੁਰ ਤੇ ਮਨਹਿ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ

ਕਹਿੰਦੇ ਵੀ ਸਭ ਨੂੰ ਵੀ ਨਹੀਂ ਹਵੀ ਕਰਦਾ ਭਾਈ ਨਾ ਕਰਦੀ ਮਜੀਰੀ ਵਾਲੇ ਨੇ ਕੀ ਬੰਦੇ

ठीक है ठीक है।

और प्रसाद जप आदि सच जुगाद सच है पी सच नानकोसी पी सच सोचाए सोच न हो वही जे सोची लख बार चुपै चुप न हो वही जे लाए रहल अवतार भुखे हाँ भुख न उतरी जे बन्ना पुरियां भार सहस सियाणपा लख हो ही तक न चलै नाल ਕਿਵ ਸਚਿਆਰਾ ਹੋਈ ਹੈ ਇੱਕ ਗੂੜਾ ਤੁਟਾ ਪਾਲ ਹੁਕਮ ਰਜਾਈ ਚਰਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣੇ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਰੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਆ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਹੈ ਜੇ ਪੁੱਜਿਆ ਤਾਂ ਹੋਮ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣਨ ਨਿਸਾਨ ਗਾਵੇ ਕੋ ਗੁੜਬੜਿਆਈ ਆਚਾਰ ਗਾਵੇ ਕੋ ਵਿਦਿਆ ਵਿਕਮ ਵਿਚਾਰ ਗਾਵੇ ਕੋ ਸਾਚ ਕਰੀ ਤਨਖੇ ਹੀ ਗਾਵੇ ਕੋ ਜੀ ਲੈ ਫਿਰਦੇ ਹੀ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵਿਖਾ ਹਾਦਰਾ ਦੂਰ ਕਥ ਨਾ ਕਥੀ ਨਾ ਆਵੇ ਤੋਟ ਕਤ ਕਤ ਕਥੀ ਕੋਟੀ ਕੋਟੀ ਕੋਟ ਦਿਨ ਦਾ ਦੇ ਲੈਂਦੇ ਥੱਕ ਪਾਹੀ ਜੁਗਾ ਜੁਗੰਤਰ ਖਾਹੀ ਕਾਹੇ ਹੁਕਮੀ ਹੁਕਮ ਚਲਾਏ ਰਾਹੂ ਨਾਨਕ ਵਿਕਸਿਆ ਵੀ ਪ੍ਰਵਾਹ ਸਾਚਾ ਸਾਹਿਬ ਸੱਚ ਨਾਇ ਭਾਖੇ ਆ ਭਾਉ ਪਾਰ ਆਖੇ ਮੰਗੈ ਦੇਹ ਦੇਹ ਦਾਤ ਕਰੀ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮਹਾਂ ਕੇ ਬੋਲਨ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਕਤ ਵਾਰ ਨਾਨਕੇ ਵਹਿ ਜਾੜੀਐ ਸਭ ਆਪੇ ਸਚਿਆਰ ਆਪਿਆ ਨਾ ਜਾਇ ਕੀਤਾ ਨਾ ਹੋਏ ਆਪੇ ਆ ਨਿਰੰਜਨ ਸੋਏ ਜਿਨ ਸੇਵੇ ਆਤਮ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁੜੀਐ ਮਰਨ ਕੀਐ ਭਾਵ ਦੁੱਖ ਪਰ ਹਸ ਕਰ ਲੈ ਜਾਏ ਗੁਰਮੁਖ ਨਾਦੂ ਗੁਰਮੁਖ ਵੇਦੂ ਗੁਰਮੁਖ ਰਹਿਆ ਸਮਾਈ ਗੁਰੀਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀਂ ਕਹਿਣਾ ਕਤਨਾ ਜਾਈ ਗੁਰਾ ਇੱਕ ਦੇਹੇ ਬੁਝਾਈ ਸਬਰਾ ਜੀਆਂ ਕਾ ਇੱਕ ਦਾਤਾ ਉਸੋ ਮੈਂ ਵਿਸਰਣ ਜਾਈ ਤੀਰਥ ਨਾਵਾ ਜੇ ਸੁਭਾਵਾ ਬਿਨ ਪਾਣੀ ਕੇ ਨਾਈ ਕਰੀ ਜੇ ਤੇ ਸਿਰ ਟੋਪਾਈ ਵੇਖਾ ਬਿਨ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਕੀ ਸਿੱਖ ਸੁਣੀ ਗੁਰਾ ਇੱਕ ਦੇਹੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਉਸੋ ਮੈਂ ਵਿਸਰਣਾ ਜਾਈ ਜੇ ਜੁਪਚਾਰੇ ਆਰ ਜਾ ਹੋਰ ਦਸੋੜੀ ਹੋਏ ਨਵਾਂ ਖੰਡਾ ਵਿੱਚ ਜਾਣੀ ਨਾਲ ਚੱਲੇ ਸੁਰ ਕੋਏ ਚੰਗਾ ਨਾ ਉਰਖਾ ਇੱਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾਵੀ ਤਾਂ ਵਾਤ ਨੂੰ ਪੁੱਛਾ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੋਝਾ ਹੀ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰ ਤਬਲੇ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹਿਨ ਸਕਾ ਕਾਲ ਨਾਨਕ ਭਗਤਾ ਸਤਿ ਕਾ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਕਸਾ ਲਾ ਹਨੁਮੰਦ ਸੁਣਿਆ ਜੁਗ ਜੁਗਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾਸ਼ ਨਾਨ ਸੁਣਿਆ ਭੜਪੜ ਪਾਵਹਿ ਮਾਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੀ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹਾਥ ਵਾਸ ਗਾਹੁ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛਾ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨਾ ਸੁਰਤ ਹੋਇਆ ਮਨ ਬੱਧ ਮੰਨਾ ਸਗਲ ਭਵਨ ਕੀ ਸੁਧ ਮੰਨਾ ਮੋਹਿ ਚੋਟਾਂ ਨਾ ਖਾਏ ਮੰਨਾ ਜਮਕਾ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨਾ ਮਾਰਗ ਟਾਕ ਨ ਪਾਏ ਮੰਨਾ ਪਸਮ ਪ੍ਰਗਟ ਜਾਏ ਮੰਨਾ ਮਗਨ ਚੱਲਾ ਪੰਥ ਮੰਨਾ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨਾ ਪਾਵਹਿ ਮੁਖ ਦੁਆਰ ਮੰਨਾ ਪਰਿਵਾਰ ਸਾਧ ਹਰ ਮੰਨਾ ਤਰਾ ਤਾਰ ਗੁਰਸਿੱਖ ਮੰਨਾ ਨਾਨਕ ਭਵਹਿ ਨਾ ਭੇਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਤ੍ਰਿਗਹਿਮਾਨ ਪੰਚੇ ਸੋਹਿ ਦਰ ਰਾਜਾਨ ਪੰਚਾਂ ਕਾ ਗੁਰੀਕ ਧਿਆਨ ਜੀ ਕੋ ਕਹਿ ਕਰਾ ਵਿਚਾਰ ਕਰਤੇ ਕਾ ਕਰਣਾ ਨਾ ਹਿਸਮਾਰ
ਧੌਲ ਧਰਮ ਦਾ ਆਕਾ ਪੂਤ ਸੰਤੋਖਤਾ ਪ੍ਰਕਿਰਿਆ ਜਨਸੂਤ ਜੇ ਕੋ ਬੁੱਝਿਆ ਹੋ ਅਸ਼ਟਿਆਰ ਤਬਲਾ ਉੱਪਰ ਕੀਤਾ ਭਾਰ ਧਰਤੀ ਹੋਰ ਪ੍ਰੈ ਹੋਰ ਤਿਸਤੇ ਭਾਰਤ ਲੈ ਕਮਜ਼ੋਰ ਜੀ ਅਜਾਤ ਰੰਗਾ ਕੇ ਨਾਭ ਉਹ ਸਭ ਨਾ ਲਿਖਿਆ ਉੜੀ ਕਲਾਵੇ ਉਹ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਣ ਸਵਾਲੇ ਹਰੂਪ ਕੀਤੀ ਜਾਤ ਜਾਣਾ ਕੌਣ ਕੂਤ ਕੀਤਾ ਪਸਾਓ ਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾ ਅਸੰਖ ਗ੍ਰੰਥ ਮੁੱਖ ਵੇਦ ਪਾਠ ਅਸੰਖ ਯੋਗ ਮਨ ਰਾਹਾ ਹਰਦਾ ਅਸੰਖ ਭਗਤ ਗੁਣ ਗਿਆਨ ਵਿਚਾਰੂ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪਕਸਾਰ ਅਸੰਖ ਮੁੱਲ ਵਿਲਾਇਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਕੋਰ ਅਸੰਖ ਅਮਰ ਕਰ ਜਾਹਿ ਜੋਰ ਅਸੰਖ ਗੜਬੜ ਹੱਤਿਆ ਕਵਾਹ ਅਸੰਖ ਪਾਪੀ ਪਾਪ ਕਰ ਜਾਹਿ ਅਸੰਖ ਕੂੜੇ ਆਰ ਕੂੜੇ ਫਰਾਹੇ ਅਸੰਖ ਮਲੇਸ਼ ਮਲ ਭਾਖਾ ਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਸੰਖ ਲੋ ਅਸੰਖ ਕਹਾ ਹਸਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹਾ ਅਖਰੀ ਗਿਆਨ ਗੀਤ ਗੁਣ ਗਾਹਾ ਅਖਰੀ ਲਿਖਣ ਬੋਲਣ ਬਾਣ ਕਰਾਸ ਸੰਜੋਗ ਵਖਾਣ ਜਿਨ ਇਹ ਲਿਖੇ ਤੇ ਸਿਰ ਨਾਹੇ ਜੇ ਪਰਮਾਹੇ ਤਿਪ ਤੇ ਪਾਹੇ ਜੇਤਾ ਕੀਤਾ ਤੇਤਾ ਨਾਉ ਵਿਣਨਾ ਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤਾ ਉੱਤਰ ਸੋਖੇ ਹੇ ਮੂਤ ਪਲੀਤੀ ਕੱਪੜ ਹੋਏ ਦੇਹ ਸਾਬੂਨ ਲਈਐ ਉਹ ਧੋਏ ਭਰੀ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਾਰ ਕਰ ਕਰੁਣਾ ਲਿਖਲਾ ਜਾ ਹੋ ਆਪੇ ਬੀਜ ਆਪੇ ਹੀ ਕਾਹੁ ਨਾਨਕ ਉਪਨੀ ਆਵੋ ਹੋ ਜਾਵੋ ਤੀਰਥਾਪ ਦਇਆ ਦਾਦਾ ਨੂੰ ਜੇ ਕੋ ਪਾਵੈ ਤਿਲਕਾ ਮਾਰ ਸੁਣਿਆ ਅਮਨ ਨੇ ਅਮਨ ਕੀਤਾ ਭਾਉ ਅੰਤਰ ਗਰ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਹੋਏ ਸਵਾਸਥਾ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਹਿਬ ਤੀ ਮਾਹ ਕਵਣ ਜਿਤ ਹੋਵਾ ਆਕਾਰ ਵੇਲ ਨਾ ਪਾਈ ਪੰਡਤੀ ਜੀ ਹੋਵਾ ਲੇਖ ਪੁਰਾਣ ਵਕਤ ਨਾ ਪਾਇਓ ਕਾਦੀ ਆਜੇ ਲਿਖਣ ਲੇਖ ਕੁਰਾਣ ਇਤਵਾਰ ਨਾ ਜੋਗੀ ਜਾਣਾ ਰੁਤ ਬਾਹੁ ਨਾ ਕੋਈ ਜਾ ਕਰਤਾ ਸਿੱਟੀ ਕੋ ਸਾਜੇ ਆਪੇ ਜਾਣਾ ਸੋਈ ਕਿਵ ਕਰਿਆ ਅੱਖਾਂ ਕਿਪਸਾਲਾ ਹੀ ਕਿਵ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਾ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਹੋ ਹੈ ਨਾਨਕ ਜੀ ਕੋ ਆਪੂ ਜਾਣਾ ਅੱਗਾ ਗਿਆ ਨਾ ਸੋ ਹੈ ਪਾਤਾਲਾ ਪਾਤਾਲ ਲੱਖ ਆਗਾ ਸਾ ਆਗਾ ਸੋ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਕਵਾਤ ਸਾਹ ਸੋ ਅਠਾਰਾਂ ਕਹਿਣ ਤੇ ਵਾਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖਿਆ ਲੇਖਾ ਹੋ ਵਿਨਾਸ ਨਾਨਕ ਵੱਡਾ ਆਖੀ ਆਪੇ ਜਾਣਾ ਆਪ ਸਾ ਲਾਹੀ ਸਾ ਲਾਹੇ ਏਤੀ ਸੁਰਤਨ ਪਾਈ ਆ ਨਦੀ ਆ ਅਤੈ ਵਾਹਾ ਪਵਹਿ ਸੰਬੰਧ ਨਾ ਜਾਣੀ ਹੈ ਸਮਸਾ ਹੋ ਸੁਲਤਾਨ ਗ੍ਰਹ ਸਿੱਤੀ ਮਾਲ ਧਣ ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨ ਹੋਣਾ ਵਿਸਰੈ ਅੰਤ ਨਾ ਸਿਪਤੀ ਕਹਿਣ ਅੰਤ ਅੰਤ ਨਾ ਕਰਣਾ ਦੇਣ ਅੰਤ ਅੰਤ ਨਾ ਜਾਪੈ ਕਿਆ ਮਨਮੰਤ ਅੰਤ ਨਾ ਕਰਣਾ ਦੇਣ ਅੰਤ ਅੰਤ ਨਾ ਵੇਖਣ ਸੁਣਨ ਅੰਤ ਅੰਤ ਨਾ ਜਾਪੈ ਕਿਆ ਮਨਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੀ ਬਿਲਾਹੀ ਤਾ ਕੇ ਅੰਤ ਨਾ ਪਾਏ ਜਾਹੇ ਇਹੋ ਅੰਤ ਨ ਜਾਣਾ ਕੋਈ ਬਹੁਤਾ ਕਹੀ ਹੈ ਬਹੁਤਾ ਹੋਏ ਵੱਡਾ ਸਾ ਉੱਚਾ ਥਾਓ ਉੱਚੇ ਉੱਪਰ ਉੱਚਾ ਨਾਓ ਏਵੜ ਉੱਚਾ ਹੋਏ ਕੋਈ ਤਿਸ ਉੱਚੇ ਕੋ ਜਾਣਾ ਸੋਏ ਜੇਵੜੇ ਆਪ ਜਾਣਾ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਤਮਾਏ ਕਿਤ

ਬਖਸ਼ੀਸ਼ ਮੁੱਲ ਨਹੀਂ ਸਾਣ ਅਮਲ ਕਰ ਮੁੱਲ ਪ੍ਰਮਾਣ ਮੁੱਲੋ ਮੁੱਲੇ ਆਖਿਆ ਨਾ ਜਾਏ ਆਖਾ ਕਰਹਿ ਲਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰਬ ਖਿਆ ਨੂੰ ਆਖੇ ਬਰਮੇ ਆਖੇ ਇੰਦੋ ਆਖੇ ਗੋਪੀ ਤੈ ਗੋਬਿੰਦ ਆਖੇ ਈਸਰੇ ਆਖੇ ਸਿੱਧੋ ਆਖੇ ਕਿਤੇ ਕੀਤੇ ਬੁੱਧੋ ਆਖੇ ਦਾਨਵੇ ਆਖੇ ਦੇਵ ਆਖੇ ਸੁਰ ਨਾਰੂ ਮੁਨ ਜਨ ਸੇਵੋ ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕਹਿ ਉੱਠੜ ਜਾਹੇ ਇਤੇ ਕੀਤੇ ਹੋਰ ਕਰੇਹੇ ਤਾਏ ਆਖਣ ਕਹਿ ਕੇ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣਾ ਇਨ ਸਾਚਾ ਸੋਏ ਜੇ ਕੋ ਆਖੈ ਬੁਲ ਵਿਗਾੜੋ ਤਲ ਕੇ ਅਸਰ ਗਾਵਾਰਾ ਗਾਵਾਰੋ ਸੋ ਦਰ ਕੇ ਹਸੋ ਕਰਕੇ ਹਾਜਤ ਬਸਤਰ ਬਸਮਾਲੇ ਵਾਜੇ ਨਾਦ ਅਨੇਕਾ ਸੰਖਾਵ ਕੀਤੇ ਬਾਵਣ ਹਾਰੀ ਕੀਤੇ ਰਾਗ ਭਰੀ ਸਿਉ ਕਹੀਨ ਕੀਤੇ ਗਾਵਣ ਹਾਰੀ ਗਾਵ ਹੈ ਤੁਹਨੋ ਪਾਵਣ ਪਾਣੀ ਬੈਂਤਰ ਗਾਵੈ ਰਾਜਾ ਤਰਫ ਦੁਆਰੇ ਗਾਵੈ ਹੈ ਚਿੱਤ ਗੁਪਤ ਲਿਖ ਜਾਣਾ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੀ ਗਾਵੈ ਹਿੰਦ ਅੰਦਾਸਨ ਬੈਠੇ ਦੇਵਤਿਆਂ ਦਾ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀ ਅਮਨ ਮੋਹਣ ਸੁਰਗਾ ਮੱਛ ਪਿਆਲੇ ਗਾਵਣ ਨਤਨੋ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵਹਿ ਜੋਤ ਮਹਾਂਬਲ ਸੂਰਾ ਗਾਵਹਿ ਕਾਣੀ ਚਾਰੇ ਗਾਵਹਿ ਕਾਣ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਦਨੋ ਗਾਵਹਿ ਜੋਤ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਿਤਨੇ ਆਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਉਸੀ ਜਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋਤ ਭਾਵੈ ਸੋਈ ਕਰਸੀ ਹੁਕਮ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਜਾਈ ਮੁੰਦਾ ਸੰਤੋਖ ਸਰੰਪਤ ਝੋਲੀ ਧਿਆਨ ਕੀ ਕਰਹਿ ਬਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗਜੀਤ ਆਦੇਸ ਸਹਿ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਬੇਸ ਭੁਗਤ ਗਿਆਨ ਦਇਆ ਭੰਡਾਰਨ ਕੜਕੜ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਧ ਸਿਦ ਪ੍ਰਸਾਦ ਸੰਜੋਗ ਵਜੋਗ ਦੇ ਕਾਰ ਚਲਾਵਹਿ ਲਿਖੇ ਆਵੈ ਭਾਗ ਆਦੇਸ ਸਹਿ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵਤ ਸੁਭਾਵੈ ਤੇ ਵਿਚਲਾਵੈ ਜਿਵ ਹੋਵੈ ਪ੍ਰਮਾਣ ਉਹ ਵੇਖੈ ਉਹਨਾਂ ਨਦਰ ਨੇ ਆਵੈ ਬਹੁਤਾ ਹੀ ਵਿਡਾੜੂ ਆਦੇਸ਼ ਸਹਿ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਬੇਸ ਆਸਨ ਲੋਇ ਲੋਇ ਭੰਡਾਰੂ ਜੋ ਕਿਛ ਪਾਇਆ ਸੋ ਏਕਾ ਬਾਰ ਕਰ ਕਰ ਵੀ ਕੈਸਰ ਜਨਹਾਰੂ ਨਾਨਕ ਸੱਚੇ ਕੀ ਸਾਚੀ ਕਾਰੂ ਆਦੇਸ਼ ਸਹਿ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਬੇਸ ਇੱਕ ਦੂਜੀ ਬੋ ਲੱਖ ਹੋਹੇ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਹੈ ਕੀ ਹੈ ਇੱਕ ਨਾਮ ਜਗਦੀਸ਼ ਹੈ ਏਤਰਾਹ ਪਤ ਪਬੜੀਆ ਚੜੀਆ ਹੋਏ ਅਕੀਸ ਸੁਣ ਗੱਲਾਂ ਆ ਕਸਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਆਖਣ ਜੋਰ ਚ ਪਹਿਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਹੈ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਦੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਾਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀਏ ਜੁਗਤ ਕੇ ਰੰਗ ਤਿਨਕੇ ਨਾਮ ਅਨੇਕਾ ਅਨੰਤੈ ਕਰਮੀ ਕਰਮੀ ਹੋਏ ਵਿਚਾਰੂ ਸੱਚਾ ਆਪ ਸੱਚਾ ਦਰਬਾੜੂ ਤਿੱਤਾ ਸੋਹਨ ਪੰਜ ਪ੍ਰਭਾਣ ਨਦਰੀ ਕਰਮ ਪਵੈਣੀ ਸਣ ਕੱਚ ਪਕਾਈ ਉੱਥੇ ਪਾਈ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਾਵਣ ਪਾਣੀ ਵੈਸੰਤਰ ਕੀਤੀ ਕਾਨ ਮਹੇਸੈ ਕੀਤੇ ਬਰਮੇ ਘਾੜਤ ਘੜੀਆ ਹੈ ਰੂਪ ਰੰਗ ਕੇ ਵੇਸ ਕੀਤੀਆ ਕਰਮ ਭੂਮੀ ਮਿਰ ਕੀਤੇ ਕੀਤੇ ਤੂ ਉਪਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ
ਕੇਤੇ ਸਿਧ ਬਦਨਾਥ ਕੇਤੇ ਕੇਤੇ ਦੇਵੀ ਵੇਸੋ ਕੇਤੇ ਦੇਵਦਾਨ ਮਨ ਕੇਤੇ ਕੇਤੇ ਰਤਨ ਸਮੁੰਦੋ ਕੇਤੀ ਅਖਾਣੀ ਕੇਤੀ ਬਾਣੀ ਕੇਤੇ।

இப்போ அத்தனிருந்த கீர்த்திய சுர்த்தி சேவக் கீர்த்தி நானக்கு அந்த நந்தோ கியான கண் மஹ கியான பிரச்சண்டோ தனாத் வினோத கூட அனந்தோ சர்ம கண் கி பாணி ரூபோ தித்தை காரத் கடியே பகுத் அனுப ਤਾਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿੱਛਾ ਪਛਤਾਏ ਤਿੱਥੈ ਘੜੀਏ ਸੁਰਤ ਮਾਤਮਨ ਬੁੱਧ ਤਿੱਥੈ ਘੜੀਏ ਸੁਰਾ ਸਿੱਧਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰੈ ਤਿੰਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੀ ਰੂਪ ਨਕਤ ਨੇ ਜਾਹੇ ਨਾ ਉਹੀ ਮਰਨ ਠਾਗੇ ਜਾਏ ਤਿਨਕੈ ਰਾਮ ਸਹਿ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋਕ ਰਹਿ ਅਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰੂ ਕਰ ਕਰ ਵਿਖੈ ਨਦ ਨਿਹਾਲ ਤਿੱਥੈ ਖੰਡ ਮੰਡਲ ਵਰ ਪੰਡਉ ਜੇ ਕੋ ਕਥਾ ਤੈ ਅੰਤ ਨ ਅੰਤੈ ਤਿੱਥੈ ਲੋ ਅਲੋ ਅਕਾਰੋ ਜਿਵ ਜਿਵ ਹੁਕਮ ਤਿਵੈ ਤਿਵ ਕਾਰ ਵੀ

ਅੰਮ੍ਰਿਤ ਤਿਤਾਲੂ ਘੜੀਐ ਸਬਦ ਸੱਚੀ ਟਕਸਾਲੂ ਜਿਨ ਕੋ ਨਦਰ ਕਰਮ ਤਿਨਕਾਰੂ ਨਾਨਕ ਨਦਰੀ ਨਦਰ ਨਿਹਾਲੋ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖਿਲੈ ਸਗਲ ਜਗਤ। ਚੰਗੇ ਆਈਆ ਬੁਰੇ ਆਈਆ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਮਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ, ਛਪੈ ਛੰਦ ਤਪ੍ਰਸਾਦ, ਚੱਕਰ ਚਿਹਨ ਅਰਬਰਣ, ਜਾਤ ਅਰਪਾਤ ਨਿਹਨ, ਜਿਹੇ ਰੂਪ ਰੰਗ ਅਰੇਖ ਭੇਖ, ਕੋ ਕਹਿ ਨ ਸਕਤ ਕੇਹੇ, ਅਚਲ ਮੂਰਤ ਅਨੁਭਵ ਪ੍ਰਕਾਸ਼, ਅਮਿਤੋ ਜਹਿਜੈ ਕੋਟਿੰਦਰ ਦਰਾਣ, ਸਾਹਿ ਸਾਹਣ ਗਣਜਾਈ, ਤ੍ਰਿਭੁਵਨ ਮਹੀਪ, ਸੁਰ ਨਰ ਅਸੁਰ, ਨੇਤ ਨੇਤ ਬਣ ਤ੍ਰਿਣ ਕਹਿਤ, ਤਵ ਸਰਵਨਾਮ ਕਥ ਕਵਨ, ਕਰਮ ਨਾਮ ਵਰਣਤ ਸੁਮਤ, ਭੁਜੰਗ ਪ੍ਰਿਆਤ ਛੰਦੇ, ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤੰਗ ਰੂਪੇ, ਨਮਸਤੰਗ ਰੂਪੇ, ਨਮਸਤੰਗ ਭੇਖੇ, ਨਮਸਤੰਗ ਲੇਖੇ, ਨਮਸਤੰਗ ਕਾਏ, ਨਮਸਤੰਗ ਜਾਏ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਨਾਮੇ, ਨਮਸਤੰਗ ਠਾਮੇ, ਨਮਸਤੰਗ ਕਰਮੰ, ਨਮਸਤੰਗ ਧਰਮੰ, ਨਮਸਤੰਗ ਨਾਮੰ, ਨਮਸਤੰਗ ਧਾਮੰ, ਨਮਸਤੰਗ ਜੀਤੇ, ਨਮਸਤੰਗ ਭੀਤੇ, ਨਮਸਤੰਗ ਬਾਹੇ, ਨਮਸਤੰਗ ਢਾਹੇ, ਨਮਸਤੰਗ ਨੀਲੇ, ਨਮਸਤੰਗ ਨਾਦੇ, ਨਮਸਤੰਗ ਛੇਦੇ, ਨਮਸਤੰਗ ਗਾਦੇ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਦਾਰੀ, ਨਮਸਤੰਗ ਪਾਰੀ, ਨਮਸਤੰਗ ਸੁਏਕਾ, ਨਮਸਤੰਗ ਨੇਕਾ, ਨਮਸਤੰਗ ਭੂਤੇ, ਨਮਸਤੰਗ ਜੂਪੇ, ਨਮਸਤੰਗ ਨਿਰਕਰਮੇ, ਨਮਸਤੰਗ ਨਿਰਭਰਮੇ, ਨਮਸਤੰਗ ਨਿਰਦੇਸੇ, ਨਮਸਤੰਗ ਨਿਰਭੇਸੇ, ਨਮਸਤੰਗ ਨਿਰਨਾਮੇ, ਨਮਸਤੰਗ ਨਿਰਕਾਮੇ, ਨਮਸਤੰਗ ਨਿਰਧਾਤੇ, ਨਮਸਤੰਗ ਨਿਰਘਾਤੇ, ਨਮਸਤੰਗ ਨਿਰਧੂਤੇ, ਨਮਸਤੰਗ ਭੂਤੇ, ਨਮਸਤੰਗ ਲੋਕੇ, ਨਮਸਤੰਗ ਸੋਕੇ, ਨਮਸਤੰਗ ਨਿਰਤਾਪੇ, ਨਮਸਤੰਗ ਥਾਪੇ, ਨਮਸਤੰਗ ਤ੍ਰਿਮਾਨੇ, ਨਮਸਤੰਗ ਧਾਨੇ, ਨਮਸਤੰਗ ਗਾਹੇ, ਨਮਸਤੰਗ ਬਾਹੇ, ਨਮਸਤੰਗ ਤ੍ਰਿਵਰਗੇ, ਨਮਸਤੰਗ ਸਰਗੇ, ਨਮਸਤੰਗ ਭੋਗੇ, ਨਮਸਤੰਗ ਸੋਜੋਗੇ, ਨਮਸਤੰਗ ਰੰਗੇ, ਨਮਸਤੰਗ ਭੰਗੇ, ਨਮਸਤੰਗ ਗਮੇ, ਨਮਸਤਮੇ, ਨਮਸਤੰਗ ਜਰਾਸਰੇ, ਨਮਸਤੰਗ ਨਿਰਾਸਰੇ, ਨਮਸਤੰਗ ਜਾਤੀ, ਨਮਸਤੰਗ ਪਾਤੀ, ਨਮਸਤੰਗ ਮਦਬੇ, ਨਮਸਤੇ ਦੇਸੰਗ ਦੇਸੇ, ਨਮਸਤੰਗ ਭੇਸੇ, ਨਮਸਤੰਗ ਨਿਰਧਾਮੇ, ਨਮਸਤੰਗ ਨਿਰਬਾਮੇ, ਨਮੋ ਸਰਬ ਕਾਲੇ, ਨਮੋ ਸਰਬ ਦਿਆਲੇ, ਨਮੋ ਸਰਬ ਰੂਪੇ, ਨਮੋ ਸਰਬ ਭੂਪੇ, ਨਮੋ ਸਰਬ ਖਾਪੇ, ਨਮੋ ਸਰਬ ਥਾਪੇ, ਨਮੋ ਸਰਬ ਕਾਲੇ, ਨਮੋ ਸਰਬ ਪਾਲੇ, ਨਮਸਤੇਵਾਈ, ਨਮਸਤੰਗ ਭੇਵੈ, ਨਮਸਤੰਗ ਜਨਮੇ, ਨਮਸਤੰਗ ਸੋਭਨਮੇ, ਨਮੋ ਸਰਬ ਗਵਨੇ, ਨਮੋ ਸਰਬ ਭਵਨੇ, ਨਮੋ ਸਰਬ ਰੰਗੇ ਤ੍ਰਿਭੰਗੀ ਨੰਗੇ, ਨਮੋ ਸਰਬ ਰੰਗੇ, ਨਮੋ ਸਰਭੰਗੇ, ਨਮੋ ਕਾਲ ਕਾਲੇ, ਨਮਸਤਸ ਦਿਆਲੇ, ਨਮਸਤੰਗ ਵਰਣੇ, ਨਮਸਤੰਗ ਵਰਣੇ, ਨਮਸਤੰਗ ਜਰਾਰ, ਨਮਸਤੰਗ ਕਰਤਾਰ, ਨਮੋ ਸਰਬ ਧੰਦੇ, ਨਮੋਸਤ ਬੰਦੇ, ਨਮਸਤੰਗ ਨਿਰਸਾਖੇ, ਨਮਸਤੰਗ ਨਿਰਬਾਕੇ, ਨਮਸਤੰਗ ਰਹੀਮੇ, ਨਮਸਤੰਗ ਕਰੀਮੇ, ਨਮਸਤੰਗ ਨਮਤੇ, ਨਮਸਤੰਗ ਮਹੰਤੇ, ਨਮਸਤਸ ਰਾਗੇ, ਨਮਸਤੰਗ ਸੁਹਾਗੇ, ਨਮੋ ਸਰਬ ਸੋਖੰ, ਨਮੋ ਸਰਬ ਭੋਖੰ, ਨਮੋ ਸਰਬ ਕਰਤਾ, ਨਮੋ ਸਰਬ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਬ ਦਿਆਲੇ, ਨਮ ਸਰਬ ਪਾਲੇ, ਚਾਚਰੀ ਛੰਦ ਤਵਾ ਪ੍ਰਸਾਦ, ਅਰੂਪ ਹੈ ਅਨੂਪ ਹੈ, ਜੂ ਹੈ ਭੂ ਹੈ, ਲੇਖਾ ਭੀਖਾ, ਨਾਮ ਹੈ ਕਾਮ ਹੈ, ਧੇ ਹੈ ਭੇ ਹੈ, ਜੀਤਾ ਭੀਤਾ, ਤ੍ਰਿਮਾਨ ਹੈ, ਨਿਧਾਨ ਹੈ, ਤ੍ਰਿਵਰਗਿਆ, ਸਰਗਿਆ, ਨੀਲ ਹੈ, ਨਾਦਿਆ, ਜੇ ਹੈ, ਜਾਦ ਹੈ, ਜਨਮ ਹੈ, ਵਰਣ ਹੈ, ਭੂਤ ਹੈ, ਭਰਨ ਹੈ, ਗੰਜ ਹੈ, ਭਾਜਿਆ, ਝੂਜਿਆ, ਝਾਂਜਿਆ, ਮੀਕਾ, ਪੀਕਾ, ਤੰਦ ਹੈ, ਬੰਧ ਹੈ, ਨਿਰਬੂਜ ਹੈ, ਸੂਜ ਹੈ, ਕਾਲ ਹੈ, ਜਲ ਹੈ, ਲਾਹ ਹੈ, ਜਾਹ ਹੈ, ਅਨੰਤ ਹੈ, ਮਹੰਤ ਹੈ, ਅਲੀਕ ਹੈ, ਨਸਦੀਕ ਹੈ, ਨਿਰਲੰਬ ਹੈ, ਸਮ ਹੈ, ਗਮ ਹੈ, ਜਮ ਹੈ, ਅਭੂਤ ਹੈ, ਸੂਤਿਆ, ਲੋਕ ਹੈ, ਸੁੱਖ ਹੈ, ਕਰਮ ਹੈ, ਭਰਮੈ, ਜੀਤ ਹੈ, ਭੀਤ ਹੈ, ਬਾਹ ਹੈ, ਗਾਹ ਹੈ, ਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ, ਭੁਜੰਗ ਪ੍ਰਿਆਤ ਛੰਦ, ਨਮੋ ਸਰਬਾਨੇ, ਸਮਸਤ ਨਿਧਾਨੇ, ਨਮ ਦੇਵੀ ਦੇਵੇ, ਭੇਖੀ ਭੇਵੇ, ਨਮੋ ਕਾਲ ਕਾਲੇ, ਨਮੋ ਸਰਪਾਲੇ, ਨਮੋ ਸਰਬ ਗਾਉਣੇ, ਨਮ ਸਰਬ ਭਾਉਣੇ, ਅਨੰਗੀ ਅਨਾਥ ਨਸੰਗੀ ਪਰਮਾਥੇ, ਨਮ ਭਾਨ ਭਾਨੇ, ਨਮ ਮਾਨ ਮਾਨੇ, ਨਮੋ ਚੰਦਰ ਚੰਦਰੇ, ਨਮੋ ਭਾਨ ਭਾਨੇ, ਨਮੋ ਗੀਤ ਗੀਤੇ, ਨਮੋ ਧਨ ਧਾਨੇ, ਨਮੋ ਨਿਰਤ ਨਿਰਤੇ, ਨਮੋ ਨਾਦ ਨਾਦੇ, ਨਮੋ ਭਾਨ ਭਾਨੇ, ਨਮ ਬਾਦ ਬਾਦੇ, ਅਰੰਗੀ ਅਨਾਮੇ, ਸਮਸਤੀ ਸਰੂਪੇ, ਪ੍ਰਭੰਗੀ ਪ੍ਰਮਾਤੇ, ਸਮਸਤੀ ਵਿਭੂਤੇ, ਕਲੰਕ ਅੰਗ ਬਿਨਾਨੇ, ਕਲੰਕੀ ਸਰੂਪੇ, ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ, ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ, ਨਮੋ ਰਾਜ ਰਾਜੇ ਸਵਰੰਗ ਪਰਮ ਬ੍ਰਿਧੇ, ਨਮੋ ਸ਼ਸਤਰ ਪਾਣੀ, ਨਮੋ ਅਸਤਰ ਮਾਣੀ, ਨਮੋ ਪਰਮ ਗਿਆਤਾ, ਨਮੋ ਲੋਕ ਮਾਤਾ, ਅਭੇਖੀ ਭਰਮੀ ਭੋਗੀ ਭੁਗਤੇ, ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ, ਨਮੋ ਨਿਤ ਨਾਰਾਇਣੇ ਕਰੂਰ ਕਰਮੇ, ਨਮੋ ਪ੍ਰੇਤ ਪ੍ਰੇਤ ਦੇਵੇ ਸੋ ਧਰਮੇ, ਨਮੋ ਰੋਗ ਹਰਤਾ, ਨਮੋ ਰਾਗ ਰੂਪੇ, ਨਮੋ ਸਾਹ ਸਾਹ, ਨਮੋ ਭੂ ਭੂਪੇ, ਨਮੋ ਦਾਨ ਦਾਨੇ, ਨਮੋ ਮਾਨ ਮਾਨੇ,
ਨਮੋ ਰੋਗ ਰੋਗੇ ਨਮਸਤੰਗ ਇਸ਼ਨਾਨੰਗ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸਚਦਾਨੰਦ ਸਰਵੰ ਪ੍ਰਣਾਸੀ ਅਨੂਪੇ ਅਰੂਪੇ ਸਮਸਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਧੋ ਉਰਧ ਅਰਧੰਗ ਅਗੰਗ ਓ ਘਰਤਾ ਪਰਮ ਪਰਮ ਪਰਮੇਸ਼ਵਰੰ ਪੁਰਸ਼ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਯਾਲੰ ਅਛੇਦੀ ਅਭੇਦੀ ਅਨਾਮੰ ਕਾਮੰ ਸਮਸਤ ਉਪਰਾਧੀ ਸਮਸਤ ਸਤਾਮੰ ਤੇਰਾ ਜੋਰ ਚਾਤਰੀ ਛੰਦ ਜਲੇ ਹੈ ਥਲੇ ਹੈ ਭੀਤ ਹੈ ਅਭੇ ਹੈ ਪ੍ਰਭੂ ਹੈ ਜੋ ਹੈ ਦੇਸ ਹੈ ਭੇਸ ਹੈ ਭੁਜੰਗ ਪ੍ਰਿਆ ਛੰਦ ਅਗਾਧੇ ਅਬਾਧੇ ਅਨੰਦਿ ਸਰੂਪੇ ਨਮਸਰ ਮਾਨੇ ਸਮਸਤ ਨਿਧਾਨੇ ਨਮਸਤਵੰਗ ਨਿਰਨਾਥੇ ਨਮਸਤਵੰਗ ਪ੍ਰਭਾਥੇ ਨਮਸਤਵੰਗ ਅਗੰਜੇ ਨਮਸਤਵੰਗ ਅਭੰਜੇ ਨਮਸਤਵੰਗ ਅਕਾਲੇ ਨਮਸਤਵੰਗ ਪਾਲੇ ਨਮੋ ਸਰਵਦੇਸੇ ਨਮੋ ਸਰਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵਜੀਤ ਨਮੋ ਸਰਭੀਤੰ ਨਮੋ ਸਰਵ ਗਿਆਨੰਗ ਨਮੋ ਪਰਮ ਤਾਨੰਗ ਨਮੋ ਸਰਵ ਮੰਤਰੰਗ ਨਮੋ ਸਰਵ ਜੰਤਰੰਗ ਨਮੋ ਸਰਵ ਦ੍ਰਿਸ਼ੰਗ ਨਮੋ ਸਰਵ ਕ੍ਰਿਸ਼ੰਗ ਨਮੋ ਸਰਵ ਰੰਗੇ ਤ੍ਰਿਭੰਗੇ ਅਨੰਗੇ ਨਮੋ ਜੀਵ ਜੀਵੰਗ ਨਮੋ ਬੀਜ ਬੀਜੇ ਅਖਿਜੇ ਭੀਜੇ ਸਮਸੰਗ ਪ੍ਰਸਿਜੇ ਕਿਰਪਾਲੰਗ ਸਰੂਪੇ ਕੁਕਰਮ ਪ੍ਰਣਾਸੀ ਸਦਾ ਸਰਵਦਾ ਰਿੱਧ ਸਿੱਧੰ ਨਿਵਾਸੀ ਚਰਪਟ ਛੰਦ ਤਾ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਰ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਤਰਮ ਅਲਖ ਕਰਮ ਸਰਵੰਗ ਦਾਤਾ ਸਰਵੰਗ ਗਿਆਤਾ ਸਰਵੰਗ ਭਾਨੇ ਸਰਵੰਗ ਬਾਨੇ ਸਰਵੰਗ ਪ੍ਰਾਣੰਗ ਸਰਵੰਗ ਤ੍ਰਾਣੰਗ ਸਰਵੰਗ ਭੁਗਤਾ ਸਰਵੰਗ ਜੁਗਤਾ ਸਰਵੰਗ ਦੇਵੰ ਸਰਵੰਗ ਭੇਵੰ ਸਰਵੰਗ ਕਾਲੇ ਸਰਵੰਗ ਪਾਲੇ ਰੂ ਆਲ ਛੰਦ ਤਾ ਪ੍ਰਸਾਦ ਆਦ ਰੂਪ ਅਨਾਦ ਮੂਰਤ ਜੋਨ ਪੁਰਖ ਅਪਾਰ ਸਰਵ ਮਾਨ ਤ੍ਰਿਮਾਨ ਦੇਵ ਭੇਵਾਦ ਉਦਾਰੂ ਸਰਵ ਪਾਲਕ ਸਰਵ ਕਾਲਕ ਸਰਵ ਕੋ ਪੁੰਨ ਕਾਲੂ ਜਤਰ ਤਤਰ ਬਿਰਾਜਹੀ ਅਵਧੂਤ ਰੂਪ ਲਸਾਲੂ ਨਾਮ ਠਾਮ ਨ ਜਾਤ ਜਾਕਰ ਰੂਪ ਰੰਗ ਨ ਰੇਖ ਆਦਿ ਪੁਰਖ ਆਧਾਰ ਮੁਰਤਾ ਜੋਨ ਆਦਿ ਸੇਖ ਦੇਸ ਔਰ ਨ ਭੇਸ ਜਾਕਰ ਰੂਪ ਰੇਖ ਨ ਰਾਗੋ ਜਥਰ ਤਤਰ ਦਸਾ ਬਿਦਿਸਾ ਵਿਸਾ ਹੋਇ ਫੈਲਿਓ ਅਨ ਰਾਗੋ ਨਾਮ ਕਾਮ ਬਿਹੀਨ ਭੇਖ ਧਮ ਨਹ ਜਾਇ ਸਰਮਾਨ ਸਰਬੱਤਰ ਮਾਨਸ ਲੈ ਮਾਨਤਾ ਹੇ ਏਕ ਮੂਰਤ ਨੇਕ ਦਰਸ਼ਨ ਕੀਨ ਰੂਪਾ ਨੇਕ ਖੇਲ ਖੇਲ ਖੇਲਣ ਅੰਤ ਕੋ ਫਿਰ ਏਕ ਦੇ ਭੇਵ ਨਾ ਜਾਣਹੀ ਜਿਹ ਭੇਦ ਔਰ ਕਤੇਬ ਰੂਪ ਰੰਗ ਨਾ ਜਾਤ ਪਾਸੋ ਜਾਣੀ ਕਿਹ ਜੇਬ ਤਾਤ ਮਾਤ ਨ ਜਾਤ ਜਾਕਰ ਜਨਮ ਮਰਨ ਬਹੀਨ ਚੱਕਰ ਬਕਰ ਫਿਰਾਏ ਚਤਰ ਚੱਕ ਮਾਨਈ ਪੁਰਤੀਨ ਲੋਕ ਚਾਹੁੰਦਾ ਹੈ ਕਿ ਵਿਖਾ ਜਗ ਜਾਪੀ ਜਿਹ ਜਾਪ ਆਦ ਦੇਵ ਅਨਾਦ ਮੂਰਤ ਸਥਾਪਿਓ ਸਭ ਜੇ ਥਾਪ ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਪਰ ਸਰਬ ਵਿਸਵ ਰਚਿਓ ਸਯਮ ਪਵਗਣ ਭੰਜਨਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਅਦੇਸ ਧਰਮ ਧਾਮ ਸੋ ਪਰਮ ਰਥ ਭੂਤ ਲਖ ਭੇਸ ਅੰਗ ਰਾਗ ਨਰੰਜਾ ਕੈ ਜਾਤ ਪਾਤਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇ ਕਾਮ ਆਪ ਰੂਪ ਅਮੀਕ ਅਨਅਸਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਵ ਭੰਜਨ ਆਦਿ ਰੂਪ ਅਸੂਤ ਅੰਗ ਹੀਨ ਅਭੰਗ ਨਾਤਮਿਕ ਪੁਰਖ ਪਾਰੋ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤ ਪਾਰ ਸਰਵਗੰਤਾ ਸਰਵਹੰਤਾ ਸਰਵ ਤੇ ਅਨਭੇਖ ਸਰਵ ਸਾਸਨਾ ਜਾਣੀ ਜਿਹ ਰੂਪ ਰੰਗ ਅਰੇਖ ਪਰਮ ਵੇਦ ਪ੍ਰਾਣ ਜਾ ਕਹਿ ਨੇਤ ਭਾਖਤ ਨੇਤੋ ਕੋਟ ਸਿਮਰਤ ਪ੍ਰਾਣ ਸਾਸਰ ਨਾ ਆਵੇ ਬਹੁ ਚਿੱਤ ਮਦ ਭਾਰ ਛੰਦ ਤਾ ਪ੍ਰਸਾਦ ਗੁਣ ਗਾਨ ਉਦਾਰ ਮਹਿਮਾ ਪਰ ਆਸਨ ਭੰਗ ਉਪਮਾ ਨਾਂਗਨ ਭਵ ਪ੍ਰਕਾਸ਼ ਨਿਸਤ੍ਰ ਨਾਸ ਆਦਿਨ ਬਾਹੂ ਸਾਹੂ ਸਾਹੂ ਰਾਜਨ ਰਾਜ ਭਾਨਨ ਭਾਨ ਦੇਵਨ ਦੇਵਮਾ ਮਹਾਨ ਇੰਦਰ ਇੰਦਰ ਬਾਲਨ ਬਾਲ ਰੰਕਨ ਰੰਕ ਕਾਲਨ ਕਾਲ ਅਨਭੂਤ ਅੰਗ

निर्भय निकाम अत दुत प्रचंड मितगत अखंड आलसह कर्म अदृश्य थ्रमो सर्वपन नाडे अंडन बाडे चाचरी छंद प्रसाद गोबिंदे मकंदे उदारी अपारी हरियं कयं नामी अकामे पुजं प्रयात संदे चतर चक्र करता चतर चक्र हरता चतर चक्र दानी चतर चक्र जानी चतर चक्र वर्ती चतर चक्र भरती चतर चक्र पाले चतर चक्र काले चतर चक्र पासे चतर चक्र वासे चतर चक्र माने चतर चक्र दाने चाचरी छंद न सत्र न मित्र न परमंग न पितर न कर्मंग न काय अजन्मंग अजाय न चित्र न मित्र परय पवित्र प्रतिस अदिस अदृश अकृसाय भगवती छंद त प्रसाद कथते के अच्छे जिदिस के अभिज पेसा के अगंज कर्म के अपंज भरम के अभिज लोक के अदत सुख के अवधूत वर्ण के विभूत करण के राजन प्रभ के त्रमंग तुजय के सुख वर्ण के सर्वा भरण के जगतं कृतियं के छत्रं छत्रियं के ब्रह्मं स्वरूपं के अनुपहनुपं के आद अदेवं के आप अपेवं के चित्रं विहीनं के एक अधीनं के रोजी रजा कर रहीम रहक के पाक बेअबे के गैबल गैबे के अफल गुनाह के साहन साहे के कारण कुणिंद है के रोजी देहंद है के राज कर रहीम के कर्म करीम है के सर्वं कलिं है के सर्वं दलिं है के सर्वत्र माने के सर्वत्र दाने के सर्वत्र गौने के सर्वत्र पौने के सर्वत्र देश के सर्वत्र पेश के सर्वत्र राज के सर्वत्र साजय के सर्वत्र दीना के सर्वत्र लीना के सर्वत्र जा हो के सर्वत्र पा हो के सर्वत्र देश के सर्वत्र पेश के सर्वत्र काल के सर्वत्र पाल के सर्वत्र हंतांग के सर्वत्र गंतांग के सर्वत्र पेखी के सर्वत्र पेखी के सर्वत्र काज के सर्वत्र राज के सर्वत्र सुख है के सर्वत्र भूख है के सर्वत्र त्राण के सर्वत्र प्राण के सर्वत्र दिशा के सर्वत्र पेशाय के सर्वत्र माने सदैव प्रधान के सर्वत्र जाप्य के सर्वत्र थाप्य के सर्वत्र पान के सर्वत्र मान के सर्वत्र इंद्र के सर्वत्र चंद्र के सर्वं कलीम के परम अफीम के आकल अलाम के साहिब कलाम के होसनल वजूह तमाम रजूह हमेशर सलाम सलीखत मदाम गनीमुल सकस्त गरीबुल प्रस्त बिलांदल मकान जमीन जमान तमी जल तमाम रुजल नदान हरिफुल रजीम रजायक जकीन नेकुल तरंग है भेद है भंग है जीजल नवाज है गनीमुल खराज है रुकत स्वरूप है त्रिमुगत विभूत है पर भुगत प्रभ है सुजुगत सुदा है सदैव स्वरूप है भेदी अनुप है समस्त उपराध है सब समस्त समाज है समस्त उपराज सदा सर्वसाज समस्त सुलाम सदावल काम निर्बाध स्वरूप अगाध हनुप ओ अंगाध रूप अनास रूप अनंगी अनामे त्रिभंगी त्रिकामे त्रिवर्गी त्रिबादे अगंजे अगाधे सुभुंग त्रिभागे त्रिभुगत स्वरूप है चेज है चूत है कि नरक प्रणास है प्रचीर प्रवास है निरुक्त प्रभा है सदैव सदह विभुगत स्वरूप है पर जुगत अनूप है निरुक्त सदह विभुगत प्रभा है अनुक्त स्वरूप है पर जुगत अनूप है चाचरी छंद अपंग है नंग है भेख है लीख है भरम करम अनाद जुगादियां जय है बह है भूत्या तूत्या नास है दस है तंद है बंद है अभगत है विरक्त है नास प्रकाश है नचिंत सुनंत अलिख दीख लिख भीख ठा है गाह है सम है गम है नील है नाद अनित है सुनित है अजात है जाद है चरपड़ छंद प्रसाद सर्वंग हंता सर्वंग गंता सर्वंग ख्याता सर्वंग ज्ञाता सर्वंग सर्वंग हर्ता सर्वंग कर्ता सर्वंग प्राण सर्वंग त्राण सर्वंग कर्मंग सर्वंग धर्मंग सर्वंग जुगता सर्वंग मुक्ता निशाबल छंद प्रसाद नमो नरक नासी सदा प्रकाशे अनंगं स्वरूपे अपंगं विभूते परमात्म परमाते सदा स्वसाथे अगाध स्वरूपे निर्बाध विभूते अनंगी अनामे त्रिभंगी त्रिकामे निर्भंगी स्वरूपे सर्वंगी अनूपे
ਨਾ ਪੋਤਰਾ ਨਾ ਪੁੱਤਰਾ ਨਾ ਸੱਤਰਾ ਨਾ ਮਿੱਤਰਾ ਨਾ ਦਾਤਾ ਨਾ ਮਾਤਾ ਨਾ ਜਾਤਾ ਨਾ ਪਾਤਾ ਨਾ ਸਾਖੂ ਤਰੀਕਾ ਅਮਿਤ ਅਮੀਕ ਸਦੈਵ ਪ੍ਰਭਾ ਅਜਾ ਹੈ ਅਜਾ ਹੈ ਭਗਵਤੀ ਛੰਦ ਤਾ ਪ੍ਰਸਾਦ ਕੇ ਜਾਹਰ ਜਹੂਰ ਹੈ ਕੇ ਹਾਜ਼ਰ ਹਜੂਰ ਹੈ ਹਮੇਸ਼ੁਰ ਸਲਾਮੇ ਸਮਸਲ ਕਲਾਮੇ ਕੇ ਸਾਹਿਬ ਦਿਮਾਗੇ ਕੇ ਹੁਸਲ ਚਰਾਗੇ ਕੇ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜੀ ਦੇ ਹੰਦ ਹੈ ਕਿ ਰਾਜ ਕਰ ਹਿੰਦ ਹੈ ਕਰੀ ਮੁਲਕ ਮਾਲੇ ਕਿ ਉਸਨੂੰ ਜਮਾਲੇ ਗਰੀ ਮੁਲਖ ਰਾਜੇ ਗਰੀ ਬਲਨ ਬਾਜ ਹੈ ਹਰੀ ਪੁਲਿਸ ਕੰਨ ਹੈ ਹਰਾਸਨ ਫਿਕਨ ਹੈ ਕਲੰਕੰ ਪ੍ਰਣਾਸੈ ਸਮਸਲ ਨਿਵਾਸ ਹੈ ਗੰਜਲ ਗਨੀ ਮੈਂ ਰਜਾਇ ਕਰਹੀ ਮੈਂ ਸਮਸਲ ਜਬਾਹੇ ਕੇ ਸਾਹਿਬ ਕਰਹਿ ਕੇ ਨਰਕੂ ਪ੍ਰਣਾਸੈ ਬਹਿਤਲ ਨਿਵਾਸ ਹੈ ਕੇ ਸਰਬਲ ਗਵਨ ਹੈ ਹਮੇਸ਼ਰ ਡਵਨ ਹੈ ਤਮਾ ਮਲਤ ਜੀ ਮੈਂ ਸਮਸਲ ਅਜੀਜ ਹੈ ਪਰਮ ਪਰਮ ਈਸ ਹੈ ਸਮਸਲ ਅਦੀਸਿਆਂ ਦੀਸਲ ਅਲੇਖ ਹੈ ਮੇਸਲ ਭੇਖ ਹੈ ਜਿਮਨ ਜਮਾ ਹੈ ਅਮਿਕੁਲ ਅਮਾ ਹੈ ਕਰੀ ਮੁਲਕ ਮਾਲੇ ਕੇ ਕਰੀ ਮੁਲਕ ਮਾਲੇ ਕੇ ਜੋਰਤ ਜਮਾਲ ਹੈ ਕੇ ਅਚਲ ਪ੍ਰਕਾਸ਼ ਹੈ ਕੇ ਮਿੱਤੋ ਸਬਾਸ ਹੈ ਕੇ ਅਜਬ ਸਰੂਪ ਹੈ ਕਿ ਮਿੱਤੋ ਬੇਭੂਤ ਹੈ ਕਿ ਮਿੱਤੋ ਪਸਾਹ ਹੈ ਕਿ ਆਤਮ ਪ੍ਰਭ ਹੈ ਕਿ ਅਚਲ ਅਨੰਗ ਹੈ ਕਿ ਮਿੱਤੋ ਭੰਗ ਹੈ ਮਾਧੁ ਭਾਰ ਛੰਦ ਤਾ ਪ੍ਰਸਾਦ ਮੋਨ ਮਨ ਪ੍ਰਣਾਮ ਗੁਣ ਗਨ ਮਦਾਮ ਅਨੁਗਰ ਅਰਬਰ ਅਗੰਜ ਹਰ ਨਰ ਪ੍ਰਭੰਜ ਅਨਗਨ ਪ੍ਰਣਾਮ ਮਨ ਮਨ ਸਲਾਮ ਹਰ ਨਰ ਖੰਡ ਬਰ ਨਰ ਅਮੰਡ ਹਰ ਪਹੁਨਾਸ ਮੋਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਤਲ ਮਦਾਮ ਅਣਛ ਜਗੰਗ ਆਸਨ ਭੰਗ ਉਪਮਾ ਪਾਰ ਗਤ ਮਿਤ ਦਾਨ ਜਲ ਥਲ ਮੰਡ ਦਿਸ ਵਿਸ ਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨਪਹੁਨਾਸ ਤ੍ਰਿਹਤਰ ਤ੍ਰਾਸ ਆਜਨ ਬਾਹ ਏਕ ਸਦਾਹ ਓਅੰਕਾਰ ਆਦਿਨ ਕਥਨੀ ਅਨਾਥ ਖਲ ਖੰਡ ਖਿਆਲ ਗੁਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨਾਮ ਅਣਛਿਜ ਗਾਤ ਅਜਨ ਬਾਤ ਅਣਝੰਝ ਗਾਤ ਅਣਨੰਜ ਬਾਤ ਅਣ ਟੁੱਟ ਭੰਡਾਰ ਅਣ ਠੱਟ ਅਪਾਰ ਆਡੀਠ ਧਰਮ ਆਤ ਢੀਠ ਕਰਮ ਅਣਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤਾ ਪ੍ਰਸਾਦ ਕਰਣਾਲੈ ਹੈ ਅਰਕਾਲੈ ਹੈ ਖਲਖੰਡਨ ਹੈ ਮਹਿਮੰਡਨ ਹੈ ਜਗਤੇਸ਼ਰ ਹੈ ਪਰਮੇਸ਼ਰ ਹੈ ਕਲ ਕਾਰਨ ਹੈ ਸਰਬ ਬਾਰਨ ਹੈ ਤ੍ਰਿਤ ਕੇ ਧਾਰਨ ਹੈ ਜਾ ਕੇ ਕਾਰਨ ਹੈ ਮਨਮਾਨੇ ਹੈ ਜਗ ਜਾਣੇ ਹੈ ਸਰਬੰ ਭਰ ਹੈ ਸਰਬੰ ਕਰ ਹੈ ਬੇਸਵੰ ਪਰ ਹੈ ਸਰਬੇਸ਼ਰ ਹੈ ਸਰਬੰ ਭਰ ਹੈ ਸਰਬੰ ਕਰ ਹੈ ਸਰਬ ਪਾਸ ਹੈ ਸਰਬਨਾਸ ਹੈ ਕਰਣਾ ਕਰ ਹੈ ਬੇਸਵੰਬਰ ਹੈ ਸਰਬੇਸ਼ਰ ਹੈ ਜਗਤੇਸ਼ਰ ਹੈ ਬ੍ਰਹਮੰਡਸ ਹੈ ਖਲ ਖੰਡਸ ਹੈ ਪਰ ਤੇ ਪਰ ਹੈ ਕਰਣਾ ਕਰ ਹੈ ਅਜਾਪਾ ਜਪ ਹੈ ਥਪਾ ਥਪ ਹੈ ਅਕ੍ਰਿਤਾ ਕ੍ਰਿਤਾ ਅੰਮ੍ਰਿਤਾ ਅੰਮ੍ਰਿਤਾ ਅੰਮ੍ਰਿਤਾ ਅੰਮ੍ਰਿਤਾ ਕਰਣਾ ਕ੍ਰਿਤ ਹੈ ਕ੍ਰਿਤਾ ਕ੍ਰਿਤ ਹੈ ਧਰਣੀ ਧ੍ਰਿਤ ਹੈ ਯਮਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਅਜਬਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਨਰ ਨਾਇਕ ਹੈ ਖਲ ਕਾਇਕ ਹੈ ਬੇਸਵੰਬਰ ਹੈ ਕਰਣਾਲਾ ਹੈ ਨਿਰਪ ਨਾਇਕ ਹੈ ਸਰਪਾਇਕ ਹੈ ਭਾਵ ਪੰਜਨ ਹੈ ਅਰਗੰਜਨ ਹੈ ਰਿਪਦਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾ ਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸਿੰਘ ਤਾਮ ਸਿੰਘ ਸੰਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੀ ਨਮ ਭੋਜ ਭੋਜੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੀ ਨਮ ਮੰਤਰ ਮੰਤਰ ਨਮੋ ਧਿਆਨ ਧਿਆਨੇ ਨਮੋ ਜੁਧ ਜੁਧੇ ਨਮੋ ਗਿਆਨ ਗਿਆਨੀ ਨਮ ਭੋਜ ਭੋਜੇ ਨਮੋ ਪਾਨ ਪਾਨੀ ਨਮੋ ਕਲਹ ਕਰਤਾ ਨਮ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਨਾਦ ਬੇਭੂਤੇ ਕਲੰਕਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਕ ਬੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਨਾਮੇ ਏ ਕਛਰੀ ਛੰਦ ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਅਕਸ ਅਗੰਜ ਅਭੰਜ ਅਲੱਖ ਅਭਖ
ਅਕਾਲ ਦਿਆਲ ਅਲੇਖ ਭੇਖ ਅਨਾਮ ਅਕਾਮ ਅਗਾਹ ਢਹ ਅਨਾਥੇ ਪ੍ਰਮਾਥੇ ਅਜੋਨੀ ਅਮੋਨੀ ਨ ਰਾਗੇ ਨ ਰੰਗੇ ਨ ਰੂਪੇ ਨ ਰੇਖੇ ਅਕਰਮੰਗ ਅਪਰਮੰਗ ਅਗੰਜੇ ਅਲੇਖੇ ਭੁਜੰਗ ਪ੍ਰਯਾਤ ਸ਼ਮਦੇ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਅਗੰਜਲ ਅਨਾਮੇ ਸਮਸਤਲ ਨਿਵਾਸੇ ਨਿਰਕਾਮੰਗ ਬਿਭੂਤੇ ਸਮਸਤਲ ਸਰੂਪੇ ਕੋ ਕਰਮੰਗ ਪ੍ਰਣਾਸੀ ਸੋ ਧਰਮੰਗ ਬਿਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਤਲ ਨਿਵਾਸੀ ਅਜਾਇਬ ਭੂਤੇ ਗਜਾਇਬ ਗਨੀਮੇ ਹਰਿਅੰ ਕਰਿਅੰ ਕਰਿਮਲ ਰਹੀਮੇ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸਜਿਅਮ ਪਹੁ ਸਭੰ ਸਰਬਦਾ ਸਰਬਯੁਗਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਪਹੰਗੰ ਬੇਭੂਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਪੰਗੰ ਬਿਭੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੁਹ ਪ੍ਰਸਾਦ ਸਵਈਏ ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਫਿਰੇ ਘਰ ਯੋਗ ਜਤੀ ਕੇ ਸੂਰ ਸਰਾਰਧ ਨੂੰ ਸੁਧ ਸਿਧਾਦਕ ਸੰਤ ਸਮੂਹ ਹਰੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੋ ਮਤ ਕੋ ਨ ਦੇਖਿਤ ਪ੍ਰਾਣਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਮਨ ਏਕ ਰਤੀ ਕੇ ਮਾਤੇ ਮਤੰਗ ਜਰਜਰ ਸੰਗ ਅਨੂਪ ਤੰਗ ਸਰੰਗ ਸਵਾਰੇ ਕੋਟ ਤਰੰਗ ਕਰੰਗ ਸੇ ਕੂਦਤ ਪਾਵਨ ਕੇ ਕੌਣ ਕੋ ਜਾਤ ਨਵਾਰੇ ਭਾਰੀ ਭੁਜਨ ਕੇ ਭੂਪਲੀ ਬੇਦੋ ਨਿਆਬਤ ਸੀਸ ਨ ਜਾਤ ਵਿਚਾਰੇ ਇਤੇ ਭਾਈ ਤੂੰ ਕਹਾਂ ਭਾਈ ਭੂਪਤ ਅੰਤ ਕੋ ਨਾਂਗੇ ਹੀ ਭਾਈ ਪਧਾਰੇ ਜੀਤ ਪਿਰਾਏ ਸਭ ਦੇਸ ਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨਕ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੀ ਭੂਪਤ ਕੌਣ ਕਰਨ ਨਹੀਂ ਜਾਤ ਵਿਚਾਰੇ ਸ੍ਰੀ ਪਾਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧੰਮ ਸੁਧਾਰੇ ਤੀਰਥ ਨਾਨ ਦਇਆ ਦਮਦਾਨੋ ਸੋ ਸੰਜਮ ਨੇਮ ਅਨੇਕ ਪਸੇਖਾਏ ਵੇਦ ਪੁਰਾਣ ਕਤੇ ਪੁਰਾਣ ਜਮੀਨ ਜਬਾਨ ਸੁਬਾਨ ਕੇ ਪੇਖੈ ਪਵਨ ਆਹਾਰ ਜਤੀ ਜਤਾਰੂ ਸਭੈ ਸੁਭਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲਿਖੈ ਸੁਧ ਸਿਪਾਹਾ ਦੁਰੰਤ ਦੁਬਾਹਾ ਸੁਸ਼ਾਸਨਾ ਦੁਰਜਨ ਦਲਾਂਗੇ ਭਾਰੀ ਗੁਮਾਨ ਪਰਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲਾਂਗੇ ਤੋਰ ਅਰੀਨ ਮਰੋਰ ਮੁਆਸਨ ਮਾਤੇ ਮਤੰਗਣ ਮਾਨ ਮਲਾਂਗੇ ਸ੍ਰੀ ਪਾਤ ਸ੍ਰੀ ਭਗਵਾਨ ਕਿਰਪਾ ਬਿਨੂ ਤਿਆਗ ਜਹਾਨ ਦਾਨ ਚਲਾਂਗੇ ਵੀਰ ਉਪਾਰ ਬੜੇ ਬਰਿਆਰ ਵਿਚਾਰ ਰਹਿ ਧਾਰ ਕੀ ਸਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਕੇ ਜਾਨ ਕੇ ਮਨ ਮਲਈਆ ਗਾੜੇ ਗੜਾ ਕੇ ਤੋੜਨ ਹਾਰ ਸੋ ਬਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਾਹਿਬ ਕੋ ਸਰਨਾਇਕ ਜਾਚਕ ਨੇਕ ਸੇਕ ਦਵਈਆ ਦਾਨਵ ਦੇ ਫਨਿੰਦਰ ਸੱਚ ਭੂਤ ਭਾਣ ਜਪਾਂਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥੱਪਾਂਗੇ ਪੁੰਨ ਪ੍ਰਤਾਪਨ ਬਾੜ ਜਾ ਧੁਨ ਪਾਪਨ ਕੇ ਬਹੁ ਪੁੰਜ ਖਪਾਂਗੇ ਸਾਧ ਸਮੂਹ ਪ੍ਰਸੰਨ ਫਿਰਾਂ ਜਗ ਸੱਤਰ ਸਭੈ ਅਵ ਲੋਕ ਚਪਾਂਗੇ ਮਾਨਵ ਇੰਦਰ ਗਜਿੰਦਰ ਨਰਾਦ ਪਉ ਜੋਨ ਤਰੋ ਕੋ ਰਾਜ ਕਰਾਂਗੇ ਕੋਟ ਇਸ਼ਨਾਨ ਗਜਾਦ ਗਦਾਨ ਅਨੇਕ ਸੁੰਬਰ ਸਾਜ ਬਰਾਂਗੇ ਬ੍ਰਹਮ ਮਹੇਸ਼ਰ ਬਿਸਨ ਸੱਚੀ ਪਤ ਅੰਤ ਫਸੇ ਜਮ ਪਾਸ ਪਰਾਂਗੇ ਜੇ ਨਾ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫਿਰ ਨਾ ਦੇਹ ਧਰਾਂਗੇ ਕਾਹ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੇ ਹੋ ਬਖ ਧਿਆਨ ਲਗਾਇਓ ਨਾਥ ਫਿਰੇ ਵਲੀ ਅਸਾ ਸਮੁੰਦਰਨ ਲੋਕ ਗਏ ਉੱਪਰ ਲਾਉ ਗੁਆਇਓ ਬਾਸਕੀ ਉਹ ਬਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਤਾਇਓ ਸਾਚ ਕਾਹੂ ਸੁਣ ਲਿਓ ਸਬਾਏ ਜਿਨ ਪ੍ਰੇਮ ਕੀ ਉਤਨੀ ਹੀ ਪ੍ਰਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੀ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮਾਹ ਕਾਹੂ ਪਚਾਹ ਕੋਸੀ ਸੁਨਵਾਇਓ
को भूतान को पूजत है पास को मृतान को पूजन तायो कुर क्रिया और जो सभी जग श्री भगवान को भेद न पायो को भूतान को पूजत है पास को मृतान को पूजन तायो कुर क्रिया और जो सभी जग श्री भगवान को भेद न पायो वाहेगुरु जी का खालसा वाहेगुरु जी की फतेह। एक ओंकार श्री वाहेगुरु जी की फतेह पातशाही दसवीं कवियो बाच बेनती चाव पई अमरी करो हाथ दैर छा पूर्ण हो चित की इच्छा तब चरणन मन रहे हमारा अपना जान करो प्रतपारा हमरे दुष्ट सब तुम काबो आप हादय मोह बचाओ सुखी बसै मोर उपर बाराओ सेवक सिख सब करतारा मोर चार कर दै करिया सब बैरन को आसन करिया पूर्ण होए हमारी आसा तोर भजन की रह प्यासा तुम है छाड़ कोई अब न त्याऊं जो बरचाऊ सो तुम ते पाऊं सेवक सिख हमारी तारिया है चौन चुन सत्र हमारी मारिया है आप हादय मुझे अभरिया मरण काल का त्रासन मरिया है ओ जोसदा हमारी पच्छा श्री अस्तो जो करे हो रच्छा राख ले हो मह राखन हारी साहिब सन सहाय प्यारी दीन बंद दुष्टन के हंता तुम हो प्री चातर दस कंता काल पाए ब्रह्मा भवतरंग काल पाए शिव जू अवतरंग काल पाए कर विष्णु प्रकाशा सकल काल का की आत्मा साग जमन काल जोगी शिव की ओ वेदराज ब्रह्मा जू थी ओ जमन काल सब लोग सवारा नमस्कार हता हमारा जमन काल सब जगत बनायो देव दैतो जचन पुजायो आदंत कै अवतारा सोई गुरु समझियो हमारा नमस्कार तिसी को हमारी सकल प्रजा जने आप सवारी सेवकन को सब गुण सुख दियो सतरन को पल मोहमत कियो कट कट के अंतर की जानत भले बुरे की पीर पछानत चीटी ते कुंचर असूला सा पर कृपा दृष्ट कर फूला संतन दुख पाए ते दुखी सुख पाए साधन के सुखी के की पीर पछान कट कट के पढ़ पढ़ की जान जाबुद कर करा कर तारा प्रजा तरतव देह पारा जब या कर करत हो कब हूँ तो मैं मिलते ही तर सब हूँ जेते बदन श्रेष्ठ बता रहे आप अपनी बोझ उचारा तुम सब ही ते रहत निरालम जानत भेद भेद अर आलम निरंकार निरंकार निर्लंब आद अनीला नाद असंभ ताका मूड़ चारद भेदा जाको भेव न पावद बेतांग ताको कर पाहन अनुमान तमाह मूड़ कच भेद न जान तमाह देव को कहत सदा सेव निरंकार का चीनत न भेव आप अपनी बोध जीती बरणत भिन्न भिन्न तो हे तेती तुमरा लखा न जाय पसारा कहे बिद सजा प्रथम संसारा एक रूपा नूप स्वरूपा रंग भयो राव कही भूपा अंडज जे रज से तज किनी अत भज खान बहर रच जीनी कहो पूर राजा हो बैठा कहो समट भय शंकर कैठा सिगरी श्रेष्ठ दिखाई अचम पवे आदि जुगाद स्वरूप सृजियम पव अब रक्षा मेरी तुम करो सिख बार सिख संघरो दुर्ज ते उठो तुत्पाता सकल मलेश करो रणकाता जी अस्तोता सरणी परे तिनके दुर्ध दुख हा मरे पुरख जवन पग परे तिहारे तिनके तुम संकट सबटारे जो कल को एक बार ते आए है ताकि काल निकट न है रिच्छा हुई ताहि सब काला दुष्ट अरिष्टर तत्काला कृपा दृष्ट तन जाहि निहर हो ताकि ताप तनक में हर हो रिद्ध सिद्ध कर्म सब होई दुष्ट छा छप सकै न कोई एक बार जिन तमन संभारा काल पास ते ताहु बारा जिन नाल नाम तिहारु कहा दर दुर दुख ते रहा खड़ग केत में शरण तिहारी आप हादय लेहो बारी सर्प ठोर मोहो सहाई दुर दुख ते लेहो बचाई कृपा करी हम पर जाग माता ग्रंथ करा पूर्ण सुभराता किलबक सकल देह को हरता दुर दुखी अनको छह करता
ਸ੍ਰੀ ਅਸੁਜ ਜਪਹਿ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੇ ਸੋਈ ਦੁਖਨਾਥ ਸਭ ਆਪਤ ਕੋਈ ਅੜੇਲੋ ਸੁਨੈ ਗੁੰਗ ਜੋ ਜਾਹੇ ਸੁਰਸ ਨ ਪਾਵਈ ਸੁਨੈ ਮੂੜ ਚਿਤ ਲਾਇ ਚਤਰਤਾ ਆਵਈ ਦੁਖ ਦਰਦ ਭਾਉ ਨਿਕਟ ਨੰਗ ਤਿਨ ਨਰ ਕੇ ਰਹਿ ਹੋ ਜੋ ਜਾਗੀ ਇੱਕ ਵਾਰ ਚਾਉ ਪਈ ਕੋ ਕਹਿ ਚਾਉ ਪਈ ਸੰਬਤ ਸਤਰਾ ਸਹਿਸ ਪੁਣ ਜਾਏ ਅਧ ਸਹਿਸ ਪੁਣ ਤੀਨ ਕਹੀ ਜਾਏ ਭਾਦਰ ਸੁਦੀ ਅਸ਼ਟਮੀ ਰਵਾਰ ਆਓ ਤੀਰਸ ਤਦਰਵ ਗ੍ਰੰਥ ਸੁਧਾਰ ਆਓ ਸਵਈਆ ਪਾਏ ਗਹਿ ਜਬ ਤੇ ਤੁਮਰੇ ਤਬ ਤੇ ਕੋ ਆਂਕਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਮਤ ਏਕ ਨ ਮਾਨਿਓ ਸਿਮਰਤ ਸ਼ਾਸਤਰ ਵੇਦ ਸਭਾਏ ਬਹੁ ਭੇਦ ਕਹੈ ਹਮੇਕ ਨ ਜਾਣਿਓ ਸ੍ਰੀ ਅਸਮਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹਿ ਬਖਾਨਿਓ ਦੁਹਰਾ

ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ, ਸਹਿਜ ਸੇਤੀ ਮਨ ਵਜੀਆ ਵਧਾਈਆਂ, ਰਾਗ ਰਤਨ ਪਰਿਵਾਰ ਪ੍ਰੀਆ ਸ਼ਬਦ ਗਾਵਣ ਆਈਆਂ। ਸ਼ਬਦ ਉਤਾਂ ਗਾਵੋ ਹਰੀ ਕੇਰਾ, ਮਨ ਜਨੀ ਮਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰਨਾਲੇ, ਹਰਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਸਾਰਣਾ। ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾਂ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਹਵਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ, ਸੱਚੇ ਸਾਹਿਬਾਂ ਕਿਆ ਨਾਹੀਂ, ਘਰ ਤੇਰਾ ਏ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾ ਮਨ ਮਸਾਵੇ, ਨਾਮ ਜਿਨ ਕਹਿ ਮਨ ਮਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ, ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁੱਖ ਮਨ ਆਇ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿੱਟੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਾਲਾ ਜਿਤ ਕਰ ਧਾਰੀਆ, ਪੰਜ ਦੋ ਤਦ ਵਸ ਕੀਤੇ, ਕਾਲ ਕੰਠ ਕੁਮਾਰਿਆ, ਧੁਰ ਕਰਮ ਪਾਇਆ ਤੁਜਨ ਕਉ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਵਾ, ਤਿਤ ਘਰ ਅਨਹਦ ਵਾਜੇ। ਸਾਚੀ ਲਿਵੈ ਬੈਨੂੰ ਦੇਹ ਨਮਾਣੀ, ਦੇਹ ਨਮਾਣੀ ਲਿਵੈ ਬਾਜ, ਹੋ ਕਿਆ ਕਰੇ ਵਿਚਾਰੀਆ, ਤੁਦ ਬਾਜ ਸਮਰੱਥ ਕੋਈ ਨਾਹੀਂ, ਕਿਰਪਾ ਕਰ ਬਨਵਾਰੀਆ, ਇਸ ਨੂੰ ਹੋਰ ਥਾਉ ਨਾਹੀਂ, ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਿਵੈ ਬਾਜ, ਹੋ ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਕਟੇ, ਗਿਆਨ ਅੰਜਣ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚਾ ਸਵਾਰਿਆ, ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹ ਸੋ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੂਲੇ ਫਿਰ ਹੈ ਦਹਿ, ਦਿਸ ਇੱਕ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਭਾਵੇ, ਕਹਿ ਨਾਨਕ ਜਿਸ ਦੇਹ ਪਿਆਰੇ, ਸੋਈ ਜਨ ਪਾਵੇ, ਆਬੋ ਸੰਤ ਪਿਆਰਿਓ, ਕਤਕੀ ਕਰਾ ਕਹਾਣੀ, ਕਰਾ ਕਹਾਣੀ ਅਕਤ ਕੇਰੀ, ਕਿਤ ਦਵਾ ਲੈ ਪਾਈਐ। ਤਨ ਮਨ ਧਨ ਸਭ ਸਭ ਗੁਰ ਕੋ

ਇਹ ਮਨ ਚੰਚਲਾ ਚਤੁਰਾਈ ਕਿਨ ਨ ਪਾਇਆ, ਚਤੁਰਾਈ ਨ ਪਾਇਆ ਕਿਨਾਏ ਤੋ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨਾ ਕੀਤੀ ਜਿਨ ਠਗਾਉਣੀ ਪਾਈਆ, ਕੁਰਬਾਨ ਕੀਤਾ ਤ ਸਭ ਟਹੁ ਜਿਨ ਮੋਹ ਮੀਠਾ ਲਾਇਆ। ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨ ਨ ਪਾਇਆ, ਇਹ ਮਨ ਪਿਆਰੇ ਆ ਤੂੰ ਸਦਾ ਸਤ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲਾ ਨਾ ਹੀ ਤੇਰਾ ਨਾਲੇ। ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ, ਕਿਉਂ ਚਿਤ ਲਾਈਐ ਐਸਾ ਕੰਮ ਉਲੇ ਨਾ ਕੀਚਾ ਜਤੰਤ ਪਛੁਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੋ ਹੋਵੇ ਤੇਰਾ ਨਾਲੇ। ਕਹਿ ਨਾਨਕ ਮਨ ਪਿਆਰੇ ਤੂੰ

ਜੀਹ ਜਨ ਸਭ ਖੇਡ ਤੇਰਾ ਕਿਆ ਕੋ ਆਖ ਵਖਾਣੇ, ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੂੰ ਪਾਇਆ, ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ, ਸੱਚਾ ਮਨ ਵਸਾਇਆ, ਜੀ ਜਨ ਸਭ ਦੁੱਧ ਉਪਾਏ, ਇੱਕ ਵੇਖ ਪਰਸਨ ਆਇਆ। ਲਭ ਲੁਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸ ਨੂੰ ਆਪ ਤੁਠਾ ਤਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾਂ ਕੀ ਚਾਲ ਨਿਰਾਲੀ, ਚਾਲਨ ਨਿਰਾਲੀ ਭਗਤਾਂ ਹਕੇਰੀ, ਬਿਖ ਮਾਰਗ ਚਲਣਾ, ਲਭ ਲੋਭ ਅਹੰਕਾਰ ਤਾ ਜਿਤਨਾ ਬਹੁਤ ਨਾਹੀ ਬੋਲਣਾ। ਖੰਨੇ ਹੋ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ ਗੁਰਪ੍ਰਸਾਦੀ, ਜਿਨੇ ਆਪ ਤਜਿਆ ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ, ਜਿਉ ਤੂੰ ਚਲਾਹਿਤ ਵਿਚਲਾ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਹਿਤ ਵੈ ਚਲਾ ਜਿਨਹ ਮਾਰਗ ਪਾਵੇ, ਕਰ ਕਿਰਪਾ ਜਿਨ ਨਾਮ ਲਾਹੇ, ਸੇ ਹਰ ਹਰ ਸਦਾ ਧਿਆਵੇ, ਜਿਸ ਨੂੰ ਕਥਾ ਸੁਣਾ ਹੈ ਆਪਣੀ, ਸੇ ਗੁਰਦੁਆਰਾ ਸੁਖ ਪਾਵੇ, ਕਹਿ ਨਾਨਕ ਸੱਚੇ ਸਾਹਿਬ ਜੋ ਭਾਵੇ ਤਿਵੈ ਚਲਾਵੇ, ਇਹੋ ਸੋਹੇਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੋਹੇਲਾ ਸਤਿਗੁਰੂ ਸੁਣਾਇਆ। ਇਹੋ ਤਿਨ ਕੈ ਮਨ ਵਸਿਆ, ਜਿਨ ਧਰੋ ਲਿਖਿਆ ਆਇਆ, ਇੱਕ ਫਿਰੈ ਕਨੇਰੇ ਕਰ ਹੈ ਗੱਲਾਂ, ਗੱਲੀ ਕਿਨ ਨ ਪਾਇਆ, ਕਹਿ ਨਾਨਕ ਸ਼ਬਦ ਸੋਹੇਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ, ਕਹਿੰਦੇ ਪੁੱਤ ਸੁਣਦੇ ਪੁੱਤ ਸੇ ਪੁੱਤ ਜਿਨੀ ਮਨ ਮਸਾਇਆ, ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜ ਨਾ ਉਪਜਾਏ ਬਿਨ ਸਹਿਜਾ ਸਹ ਸਹ ਨਾ ਜਾਏ, ਨਾ ਜਾਏ ਸਹ ਸਹ ਕਸਮਰਾਹ ਕਰਮ ਕਮਾਏ, ਸਹਸਾ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ, ਮਨ ਧੋਵੋ ਹੋ ਸ਼ਬਦ ਲਾਗੋ ਹੋ, ਹਰ ਸਿਉ ਰਾਹ ਹੋ ਚਿਤ ਲਾਏ, ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ, ਇਹ ਸਹਸਾ ਉਪਜਾਏ, ਜੀਹੋ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਹੋ ਤਾਂ ਮੈਲੇ, ਤਿੰਨ ਜਨਮ ਜੋ ਵਹਿ ਹਾਰਿਆ, ਇਹ ਤਿਸਨਾ ਵੱਡਾ ਰੋ ਲੱਗਾ, ਇਹ ਤਿਸਨਾ ਵੱਡਾ ਰੋ ਲੱਗਾ, ਮਰਨ ਮਨੋਂ ਵਿਸਾਰਿਆ, ਵੇਦਾ ਮੈਂ ਹੈ ਨਾਮ ਉੱਤਮ ਸੋ ਸੁਣਹਿ ਨਾਹੀ, ਫਿਰਾਂ ਜੋ ਬੇਤਾਲਿਆ, ਕਹਿ ਨਾਨਕ ਜਿਨ ਸਤ ਜਿਆ ਕੂੜੇ ਲਾਗੇ, ਤਿੰਨ ਜਨਮ ਜੂਵੈ ਹਾਰਿਆ, ਜੀ ਹੋ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀ ਹੋ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚਾ ਨਾਹੀ, ਮਨਸਾ ਸਸ ਮਾਣੀ, ਜਨਮ ਰਤਨ ਜਿਨ ਖਟਿਆ, ਭਲੇ ਸੇਵਣ ਜਾ ਰੇ, ਕਹਿ ਨਾਨਕ ਜਿਨ ਮਨ ਨਿਰਮਲ, ਸਦਾ ਰਹਿ ਗੁਰਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਰਮਕ ਹੋਵੈ, ਹੋਵੈ ਤਾਂ ਸਰਮਕ ਸਿੱਖ ਕੋਈ, ਜੀਉ ਰਹਿ ਗੁਰਨਾਲੇ, ਗੁਰ ਕੇ ਚਰਨ ਹਿਰਦੈ ਤਿਹਾਏ ਅੰਤਰਿਆਤਮ ਸਮਾਲੇ, ਆਪ ਛੱਡ ਸਦਰ ਪਰਣਾ ਗੁਰਬਿਨੇ ਅਵਰ ਨ ਜਾਣਾ ਕੋਈ, ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨ ਮੁਖ ਹੋਏ, ਜੇ ਕੋ ਗੁਰ ਤੇ ਵੇਮੁਖ ਹੋਵੈ ਬਿਨ ਸਤਿਗੁਰ ਮੁਕਤ ਨ ਪਾਵੈ, ਪਾਵੈ ਮੁਕਤ ਨ ਹੋਰ ਥੈ ਕੋਈ, ਪੁੱਛੋ ਬਬੇਕੀਆਂ ਜਾਏ, ਅਨੇਕ ਜੂਨੀ ਭਰਮਾ ਵੈ ਬਿਨ ਸਤਿਗੁਰ ਮੁਕਤ ਨ ਪਾਏ, ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸਭ ਸੁਣਾਏ, ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ, ਸੱਚੀ ਬਾਣੀ ਬਾਣੀ ਤਾਂ ਗਾਵੋ, ਗੁਰੂ ਕੇਰੀ ਬਾਣੀ ਅਸਰ ਬਾਣੀ, ਜਿਨ ਕੋ ਨਦਰ ਕਰਮ ਹੋ ਵੈ ਹਿਰਦੈ ਤਨ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰੰਗ, ਜਪਿਓ ਸਾਰੰਗ ਪਾਣੀ, ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰ ਹਰਸਨਾ ਕਹਿ ਕਛੂ ਨਾ ਜਾਣੀ, ਚਿਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪੈਰ ਬਾਣੀ, ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਚਿਡਾਵੋ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜਿਡਾਓ, ਸਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮਰਤਾਏ, ਹੁਕਮਰਤਾਇਆ ਵੇਖੈ ਗੁਰਮੁਖ ਸਹਿ ਬੁਝਾਏ, ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਏਕਸ ਸਿਉ ਲਿਵ ਲਾਏ,
ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸਾਸਤ੍ਰ ਪੁੰਨ ਪਾਪ ਵਿਚਾਰਦੇ, ਤਤਾ ਸਾਰਨ ਜਾਣੀ, ਤਤਾ ਸਾਰਨ ਜਾਣੀ, ਗੁਰੂ ਬਾਜੋ ਤਤਾ ਸਾਰਨ ਜਾਣੀ। ਇਹ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ ਹਰ ਮਨ ਮੱਸਿਆ ਬੋਲੇ ਅੰਮ੍ਰਿਤ ਬਾਣੀ, ਕਹਿ ਨਾਨਕ ਸੋ ਤਤ ਪਾ ਜਿਸਨੂੰ ਅਣ ਦਿਨ ਹਰ ਲਵ ਲਾਗਿਆ, ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਧਰ ਮੈਂ ਹੈ ਪ੍ਰਤ ਪਾਲ ਕਰੇ, ਸੋ ਕਿਆ ਮਨਹ ਵਸਾਰੀਏ, ਮਨਹ ਕਿਆ ਵਸਾਰੀਏ, ਇਹ ਵੜ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਿਹੋ ਪਹੁੰਚ ਨਾ ਸਕੇ ਜਿਸ ਨੂੰ ਆਪਣੇ ਲਵ ਲਾਵੇ, ਆਪਣੇ ਲਵੇ ਆਪੇ ਲਾਏ, ਗੁਰਮੁਖ ਸਦਾ ਸੰਭਾਲੀਏ, ਕਹਿ ਨਾਨਕੇ ਵੜਦਾਤਾ ਸੋ ਕਿਉਂ ਮਨੋ ਵਸਾਰੀਐ, ਜੈਸੀ ਅਗਰ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਰ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਚੁੜਕੀ ਲਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤਰ ਵਿਸਰੈ ਮਹ ਪੁਜਾਏ, ਭਾਵ ਦੂਜਾ ਲਾਇਆ, ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ, ਤਿੰਨ ਵਿੱਚ ਮਾਇਆ ਪਾਇਆ, ਹਰੇ ਆਪ ਮੁਲਕ ਹੈ ਭਾਗ, ਹਰੇ ਆਪ ਮੁਲਕ ਹੈ ਮੁੱਲ ਨ ਪਾਇਆ ਜਾਏ, ਮੁੱਲ ਨ ਪਾਇਆ ਜਾਏ ਕਿਸੇ ਵਿਟੋ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ, ਜਿਸਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨਿਆਏ।

ਪਿਆਸ ਨਾ ਜਾਏ, ਹੋਰ ਕੀਤਾ ਜਿੱਚਰ ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ ਪੀਏ, ਹਰ ਰਸ ਬਾਹਰ ਨਾ ਤ੍ਰਿਸ਼ਨਾ ਲਾਗੇ ਆਏ। ਇਹੋ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਸਿਆਏ। ਕਹਿ ਨਾਨਕ ਹੋਰ ਅਨਰਸਾ ਵਿਸਰੇ, ਜਾਂ ਹਰ ਵਸੈ ਮਨ ਆਏ। ਇਹ ਸਰੀਰਾ ਮੇਰਿਆ ਹਰ ਤੁਮਾਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਹਰ ਜੋਤ ਰੱਖੀ ਤੁਧ ਵਿੱਚ, ਤਾਂ ਤੂੰ ਜਗ ਮੈਂ ਆਇਆ। ਅਰੇ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਪਾਏ ਜਗਤ ਦਿਖਾਇਆ।

ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਿਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ ਅਰਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸ੍ਰੀ ਰਾਮੇ ਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਮਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਣ ਹੋਵਾ ਜਿਨ ਸਤਿਗੁਰ ਸਿਉਂ ਚਿਤ ਲਾਇਆ ਏ ਨੇਤਰ ਹੋ ਮੇਰੇ ਹਰ ਤੂੰ ਮਹਿ ਜੋ ਧਰੀ ਹਰ ਬਿਨ ਅਵਰਣ ਦੇਖੋ ਕੋਈ ਹਰ ਬਿਨ ਅਵਰਣ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵੀ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰਣ ਕੋਈ ਕਹਿ ਨਾਨਕ ਇਹ ਨੇਤਰੇ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਏ ਸ਼ਰਮਣੋ ਮੇਰੇ ਹੋ ਸਾਚਾ ਸੁਣ ਨੈਨੂ ਪਠਾਏ ਸਾਚਾ ਸੁਣ ਨੈਨੂ ਪਠਾਏ ਸ੍ਰੀ ਲਾਏ ਸੁਣੋ ਸਤਿ ਬਾਣੀ ਜਿਤ ਸੁਣੀ ਮੰਤਰ ਹਰਿਆ ਹੋ ਵਾ ਰਸਨਾ ਰਸ ਮਾਣੀ

ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਵਣ ਨੌ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੇਕ ਨਾ ਦਸਵਾ ਦੁਆਰ ਦਿਖਾਇਆ।

ਸਾਚਾ ਸੋਹਿਲਾ ਸਾਚਾ ਕਰ ਗਾਵ ਹੋ ਗਾਵੋ ਤਾਂ ਸੋਹਿਲਾ ਕਰ ਸਾਚਾ ਜਿੱਥੇ ਸਦਾ ਸਤ ਧਿਆਵੇ ਹੈ ਸੱਚੋ ਧਿਆਵੇ ਹੈ ਜਾਂ ਤੁਧ ਭਾਵੇ ਹੈ ਗੁਰਮੁਖ ਜਨਾ ਬੁਝਾਵੇ।

ਅਕਾਲ ਮੂਰਤ ਜੁਨੀ ਸਾਹਿਬ ਪਹੁੰਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਪਹਿ ਮਹੱਲੇ ਪਹਿਲੇ।

ਹੋੜੀ ਆਪਣੇ ਆਪ ਸਾਜਿਓ ਆਪਣੇ ਰਚਿਓ ਨਾਉ ਦੁਈ ਕੁਦਰਤ ਸਾਜੀਐ ਕ੍ਰਸਨ ਡਿਠੋ ਚਾਉ ਦਾਤਾ ਕਰਤਾਪ ਤੂੰ ਤੁਸ ਦੇਵੈ ਕਰੇ ਪਸਾਉ ਤੂੰ ਜਾਣੋ ਈ ਸਭ ਸੈ ਦਿਲ ਐਸ ਜਿੰਦ ਕਵਾਉ ਕ੍ਰਸਨ ਡਿਠੋ ਚਾਉ ਕਰਿਆ ਸੁਣ।

ਸਲੋਕ ਮਹਲਾ ਪਹਿਲਾ। ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚਾ ਤੋਂ ਖਲਾ ਕਰੋੜ ਸੱਚਾ ਸਪਤਾਨ ਸੱਚਾ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ

0: ਗੁਰੂ ਨਾਨਕ ਜੀ ਉਪਾਏ ਕਾ ਲਿਖਣਾ ਵਾ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜਿਆ, ਚੁਣ ਵੱਖ ਕੱਢ ਜਮਾਲਿਆ।
1: ਪਾਵਨ ਕੂੜਿਆ ਮੋਹ ਕਾਲਿਆ, ਦੋਜਕ ਚਾਲਿਆ, ਤਿਰਨਾਰ ਤੇ ਸਿਜਨ ਗਏ, ਹਰ ਗਏ ਸਿੱਠਗਨ ਵਾਲਿਆ।

ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੈ ਬਿਟਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਯੋਗ ਵਿਸਮਾਦ।

ਕੁਦਰਤ ਸਹਿ ਕੁਦਰਤ ਸੁਣਿਆ ਕੁਦਰਤ ਭਾਉ ਸੰਸਾਰ ਕੁਦਰਤ ਪਾਤਾਲੇ ਆਕਾਸੀ ਕੁਦਰਤ ਸਰਵੇ ਆਕਾਰ ਕੁਦਰਤ ਵੇ ਪ੍ਰਾਣਕ ਤੇ ਵਾਂ ਕੁਦਰਤ ਸਰ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪਾਉਣ ਪਾਣੀ ਬੈ ਸੰਤਰ

ਜਿਹੜੀ ਆਪੀ ਨੇ ਭੋਗ ਭੁੱਕਾ ਹੋਏ ਪਸਮੜ ਪਹੁਰ ਸਿਧਾਇਆ ਵੱਡਾ ਹੋਵੇ ਦੁਨੀਦਾਰ ਗੁਰਸੰਗਲ ਕੱਤ ਚਲਾਇਆ ਅੱਗੇ ਕਰਨੀ ਕੀਰਤ ਵਾਚੀ ਹੈ ਬਹਿਰੇਖਾ ਕਰ ਸਮਝਾਇਆ

ਪਹਿ ਵਿੱਚ ਪਵਨ ਮੈਂ ਸਦਵਾਓ, ਪਹਿ ਵਿੱਚ ਲੈ ਲਖ ਦਰੀਆਓ। ਪਹਿ ਵਿੱਚ ਅਗਨ ਕਟੈ ਬੇਗਾਰ, ਪਹਿ ਵਿੱਚ ਧਰਤੀ ਦੱਬੀ ਭਾਰ। ਪਹਿ ਵਿੱਚ ਇੰਦ ਫਿਰੇ ਸਿਰ ਪਹਾੜ, ਪਹਿ ਵਿੱਚ ਰਾਜਾ ਧਰਮ ਦੁਆਰ। ਪਹਿ ਵਿੱਚ ਸੂਰਜ, ਪਹਿ ਵਿੱਚ ਚੰਦ, ਕੋਹ ਕਰੋੜੀ ਚਲਤਨਾਂਤ। ਪਹਿ ਵਿੱਚ ਸਿੱਧ ਬਹੁ ਸੁਰਨਾਥ, ਪਹਿ ਵਿੱਚ ਆਟਾਨੇ ਆਕਾਸ਼। ਪਹਿ ਵਿੱਚ ਜੋਤ ਮਹਾਬਲ ਸੂਰ,

ਮੁਸਲਮਾਨਾਂ ਸਿਫਤ ਸਰੀਤ ਪੜ ਪੜ ਕਰੇ ਵਿਚਾਰ ਬੰਦੇ ਸਹਿਜ ਪਾਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾ ਹੀ ਸਾਲਾ ਹੁਣ ਦਰਸ਼ਨ ਰੂਪਿਆ ਪਾਰ ਤੀਰਥ ਨਾਵੈ ਅਰਚਾ ਪੂਜਾ ਅਗਰਬਾਸ ਬਹਿਕਾਰ ਜੋਗੀ ਸੁਣ ਧਿਆਵਣ ਜੇ ਤੇ ਲਖ ਨਾਮ ਕਰਤਾ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾਇਆਕਾਰ ਸਤੀਆ ਮਨ ਸੰਤੋਖ ਵਜੈ ਦੇਣਾ ਕਹਿ ਵਿਚਾਰ ਦੇ ਮੰਗੇ ਸਹਿਸਾ ਗੁਣਾ ਸੋਭ ਕਰੇ ਸੰਸਾਰ ਚੋਰ ਹਜ਼ਾਰ ਤੇ ਕੁੜਿਆਰਾਂ ਖਰਾਬਾਂ ਬੇਕਾਰ ਇੱਕ ਹੁੰਦਾ ਖਾਇ ਚਲਾਇਆ ਥਾਓ ਤਿਨਾ ਵੀ ਕਾਇਕਾਰ ਜਲ ਥਲ ਜੀਆਂ ਪੁਰੀਆਂ ਲੋਹਾਂ ਆਕਾਰ ਆਇਆ ਕਾਰ ਓਏ ਜੇ ਆਖਿਸ ਤੂੰ ਹਜਾਣੇ ਤਿਨਾ ਵੀ ਤੇਰੀ ਸਾਰ ਨਾਨਕ ਭਗਤਾਂ ਭੁੱਖ

ਬੜੀ ਸੇਵਕਤੀ ਸੰਤੋਖੀ ਜਿਨ ਸੱਚੋ ਸੱਚ ਧਿਆਇਆ। ਉਹਨੇ ਮੰਦਰ ਪੈਰ ਰੱਖਿਓ ਕਰ ਸੁਕਰ ਧਰਮ ਕੁਮਾਇਆ, ਉਹਨੇ ਦੁਨੀਆ ਤੋੜੇ ਬੰਧਨਾਂ ਨੂੰ ਪਾਣੀ ਥੋੜਾ ਖਾਇਆ। ਤੂੰ

ਗੁਰ ਸੱਚਾ ਸਾਹਿਬ ਏਕ ਤੂੰ ਜਿਨ ਸੱਚਾ ਸੱਚ ਵਰਤਾਇਆ, ਜਿਸ ਤੂੰ ਦਿੱਤ ਮਿਲੇ ਸੱਚ ਤਾਂ ਤਨੀ ਸੱਚ ਕਮਾਇਆ, ਸਤਿਗੁਰ ਮਿਲਿਆ ਸੱਚ ਪਾਜਨ ਕੇ ਹਿਰਦੇ ਸੱਚ ਵਸਾਇਆ।

ਕੂੜ ਕੇ ਮਲ ਉਤਰਾ ਤਨ ਕਰੇ ਹੱਛਾ ਧੋਏ। ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆਰ ਨਾ ਸੁਣ ਰਹੱਸੀਆ ਤਾਂ ਪਾਏ ਮੁਖ ਦੁਆਰ। ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣਾ ਜੀਓ ਧਰਤ ਕਾ ਸਾਧਕਾ ਵਿੱਚ ਦੇ ਕਰਤਾ ਬੀਓ। ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੈ ਦਇਆ ਜਾਣੇ ਜੀ ਕੀ ਕਛ ਪੁੰਨ ਦਾਨ ਕਰੇ।

ਮਾਰੀ ਪੜਿਆ ਵੇ ਗੁਨੇਗਾਰ ਤੋਮੀ ਸਾਧਨਾ ਮਾਰੀ ਹੈ ਜੇ ਹਕਾਲੇ ਘਾਲਣਾ ਤੇ ਵੇ ਹੋਣਾ ਪਚਾਰੀ ਹੈ ਐਸੀ ਕਰਨਾ ਖੇਡੀ ਹੈ ਜਿੱਧਰ ਕੇ ਗਿਆ ਹਾਰੀ ਹੈ ਪੜਿਆ ਤੇ ਉਮੀਆਂ ਵਿਚਾਰ ਅੱਗੇ ਵਿਚਾਰੀ ਹੈ ਮੁਹ ਚਲੈ ਸੋ ਅੱਗੇ ਮਾਰੀ

ਹੋਰ ਮੇਰੇ ਸਾਧ ਸੰਗਤ ਜੀ ਉਹ ਕੀਰਤਨ ਕਰਦੇ ਹੋਈਆਂ ਪੁੱਲਾਂ ਬਖਸ਼ ਲੈਣੀਆਂ ਜੀ। ਚੱਲ ਰਹੀ ਗੁਰਬਾਣੀ ਦੀ ਲੜੀਵਾਰ ਵਿਚਾਰ ਲੜੀਵਾਰ ਕਥਾ ਸਤਿਕਾਰਯੋਗ ਗਿਆਨੀ ਜੀ ਹੋਰਾਂ ਪਾਸੋਂ ਆਪ ਵੀ ਸਰਵਣ ਕਰੋ। ਜਿੰਨੇ ਵੀ ਸਤਸੰਗੇ ਗੁਰਬਾਣੀ ਗੁਰਸ਼ਬਦ ਨਾਲ ਜੁੜੇ ਹੋ ਪਿਆਰ ਸਤਿਗੁਰੂ ਫਤਿਹ ਪ੍ਰਵਾਨ ਕਰੋ ਜੀ।

ਭਗਵਾਨਾ ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ ਮੈਂ ਮੂਰਖ ਕਿਛ ਦੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਕੋਟ ਬ੍ਰਹਿਮੰਡਾਂ ਦੇ ਮਾਲਕ, ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਛ ਵਿੱਚ ਸਬਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀ ਦਾਰੇ ਪਰਸਨਾ ਕੀਤੇ ਹਨ। ਅੰਮ੍ਰਿਤਮਈ ਬਾਣੀ ਸ੍ਰੀ ਆਸਾ ਜੀ ਕੀ ਵਾਰ, ਹੋਰ ਸ਼ਬਦਾਂ ਦਾ ਰਸ ਪਿੰਨਾ ਕੀਰਤਨ, ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸੁਆਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ ਹੈ। ਧੰਨ ਸੋ ਵੇਲਾ ਘੜੀ ਧੰਨ, ਧੰਨ ਮੂਰਤ ਪਲ ਸਾਰ, ਧੰਨ ਸੋ ਦਿਨ ਸੰਜੋਗੜਾ ਜਿਤ ਡਿੱਠਾ ਗੁਰਦਰਸਾ। ਸਭ ਕੱਛ ਦਾ ਮਤਲਬ ਇਹ ਹੀ ਹੈ ਵੀ ਸਾਡਾ ਜਿਹੜਾ ਮਨ ਆ ਹਮੇਸ਼ਾ ਲਈ ਮਾਇਆ ਦੇ ਮੋਹ ਵਿੱਚ ਤ੍ਰਿਸ਼ਨਾ ਦੇ ਅਧੀਨ ਹੋ ਕੇ, ਵਾਸ਼ਨਾ ਦੇ ਅਧੀਨ ਹੋ ਕੇ ਸੰਸਾਰ ਦੇ ਨਾਲ ਅਟੈਚ ਹੋਇਆ ਹੈ, ਨਹੀਂ ਟਿਕਦਾ। ਗੁਰੂ ਦਾ ਸ਼ਬਦ ਸੁਣ ਕੇ, ਕੀਰਤਨ ਸੁਣ ਕੇ ਇਹ ਮਨ ਇਕਾਗਰ ਹੋ ਜਾਵੇ, ਥਾਏ ਆ ਜਾਵੇ, ਅੰਤਰਮੁਖ ਹੋ ਜਾਵੇ। ਜਿਵੇਂ ਜਿਵੇਂ ਇਕਾਗਰ ਹੁੰਦਾ ਹੈ, ਸ਼ਾਂਤ ਹੁੰਦਾ ਹੈ, ਸਹਿਜ ਵਿੱਚ ਆਉਂਦਾ, ਇਹਨੂੰ ਸੁੱਖ ਪ੍ਰਾਪਤ ਹੁੰਦਾ ਹੈ। ਸਤਸੰਗਤ ਦਾ ਭਾਵ ਹੈ ਮਨ ਦੀ ਇਕਾਗਰਤਾ ਬਣੇ, ਮਨ ਸ਼ਾਂਤ ਹੋਵੇ, ਸਹਿਜ ਆਨੰਦ ਹੋਵੇ, ਮੂਲ ਦੇ ਨਾਲ ਜੁੜੇ, ਮੁੱਢ ਦੇ ਨਾਲ ਜੁੜੇ। ਕੀ ਆਨੰਦ ਕੀ ਹੈ! ਸਤਿਗੁਰੂ ਕਿਰਪਾ ਕਰਨ ਗਰੀਬ ਨਿਵਾਜ, ਇਹ ਤਾਂ ਹੀ ਹੁੰਦਾ ਜੇ ਬਾਕੀ ਸਾਰੀਆਂ ਉਪਾਧੀਆਂ ਮਨ ਵਿੱਚ ਦੁਆਇਸ਼ ਆਦਿਕ, ਈਰਖਾ ਆਦਿਕ, ਗੁਣ ਅਵਗੁਣ ਆਦਿਕ ਜੀਵਾਂ ਦੇ, ਇਹਨਾਂ ਨੂੰ ਪਰੇ ਕਰਕੇ ਗੁਰੂ ਕੀ ਹਜ਼ੂਰੀ ਵਿੱਚ ਸਮਰਪਿਤ ਹੋ ਕੇ ਜਦੋਂ ਸਤਸੰਗਤ ਕਰਦਾ ਹੈ ਸਿੱਖ, ਸਮਰਪਿਤ ਹੋ ਕੇ ਬੈਠਦਾ ਹੈ, ਫਿਰ ਇਹਨੂੰ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਕਿਰਪਾ ਕਰਨ ਗਰੀਬ ਨਿਵਾਜ, ਇਹ ਦਾਤ ਸਾਡੀ ਝੋਲੀ ਵਿੱਚ ਪਵੇ। ਜਦੋਂ ਵੀ ਗੁਰੂ ਕੇ ਹਜ਼ੂਰ ਆਈਏ, ਸਤਸੰਗਤ ਵਿੱਚ ਬੈਠੀਏ, ਸੇਵਾ ਕਰੀਏ, ਮਨ ਦੀ ਸ਼ਾਂਤੀ, ਮਨ ਦਾ ਟਿਕਾ, ਮਨ ਦਾ ਆਨੰਦ, ਮਨ ਦੀ ਖੁਸ਼ੀ ਇਹ ਸਤਿਗੁਰੂ ਝੋਲੀ ਵਿੱਚ ਪਾ ਦੇ, ਤਾਂ ਪਵੇਗੀ। ਜੇ ਅਰਦਾਸ ਕਰਾਂਗੇ, ਜੇ ਜੋਦੜੀ ਕਰਾਂਗੇ, ਬੇਨਤੀ ਕਰਾਂਗੇ, ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਜੋ ਪਾਵਨ ਲੜੀਵਾਰ ਕਥਾ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕਰ ਰਹੇ ਨੇ, ਪ੍ਰਥਾਏ ਮਹੇਸ਼ੇ ਜੋਗੀ ਦੇ, ਜੋ ਅੰਮ੍ਰਿਤਸਰ ਆਇਆ, ਵੱਡੀ ਉਮਰ ਦਾ ਬੜਾ ਮਾਣ ਸੀ। ਕਈ ਭਾਵ ਨੇ ਸ਼ਬਦ ਦੇ, ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਜਦੋਂ ਉਹਦਾ ਕੰਨ ਤੇ ਮੁੰਦਰਾ ਦਿੱਤੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ, ਹੈਰਾਨ ਹੋ ਗਏ। ਇਹ ਤੇ ਬਹੁਤ ਮਹਾਨ ਨੇ, ਬਹੁਤ ਵੱਡੇ ਨੇ, ਸੋ ਮੈਂ ਵੱਡਾ ਨਹੀਂ, ਮੈਂ ਛੋਟਾ ਵਾਂ। ਹੰਕਾਰ ਵਿੱਚ ਸੀ, ਆਪਣੇ ਮਾਣ ਵਿੱਚ ਸੀ, ਲੇਕਿਨ ਪੜਿਆ ਹੋਇਆ ਸੀ। ਕਿੰਗ ਵੀ ਬਹੁਤ ਸੋਹਣੀ ਵਜਾਉਂਦਾ ਸੀ ਤੇ ਮਸਤ ਹੋਇਆ ਰਹਿੰਦਾ ਸੀ, ਵੇਦਾਂ ਸ਼ਾਸਤਰਾਂ ਦਾ ਵੀ ਗਿਆਤਾ ਸੀ। ਇਹ ਜੋਗੀ ਜਿਹੜਾ ਸੀ ਮਹੇਸ਼ ਗੜ ਸ਼ੰਕਰ ਵਾਲਾ, ਗੜ ਸ਼ੰਕਰ ਦੇ ਬਾਹਰ ਗੁਫਾ ਬਣਾ ਕੇ ਰਹਿੰਦਾ ਸੀ। ਇਹਨੂੰ ਸੰਬੋਧਨ ਕਰਕੇ ਸ਼ਬਦ ਉਚਾਰਿਆ, ਚਾਰ ਪੁਕਾਰਾ ਨਾ ਤੂੰ ਮਨ ਹੈ। ਚਾਰ ਵੇਦ ਵੀ ਪੁਕਾਰਦੇ ਨੇ, ਇੱਕ ਨੂੰ ਪੁਕਾਰਦੇ ਨੇ ਵੀ ਬੰਦਗੀ ਕਰੋ, ਉਹ ਵੀ ਤੂੰ ਪੜ੍ਹ ਤੇ ਲਏ, ਲੇਕਿਨ ਮੰਨਿਆ ਨਹੀਂ, ਆਪਣੇ ਹੰਕਾਰ ਵਿੱਚ ਰਿਹਾ। ਕਿਸੇ ਨੂੰ ਤੂੰ ਨਹੀਂ ਮੰਨਦਾ ਕੁਝ ਵੀ, ਹੰਕਾਰ ਤੇ ਮਾਰਿਆ ਹੀ ਨਹੀਂ, ਇਸ ਕਰਕੇ ਪਿੱਛੇ ਬਹਿ ਗਿਆ ਸੀ ਨਾ।
ਉਹਨਾਂ ਤਾਂ ਕੋਈ ਸਾਧਨਾ ਹੀ ਨਹੀਂ। ਗੁਰੂਕਿਆਂ 'ਤੇ ਵੀ ਸ਼ੰਕਾ ਕੀਤਾ, ਏਡੀ ਛੋਟੀ ਉਮਰ ਹੈ, ਮੇਰੀ ਏਡੀ ਲੰਮੀ ਉਮਰ ਹੈ, ਨਾ ਤੂੰ ਮਨ ਹੈ, ਤੂੰ ਕਮਾਇਆ ਨਹੀਂ ਕਿਹਾ ਹੋਇਆ, ਪੜ੍ਹਿਆ ਤਾਂ ਹੈ, ਪੁਕਾਰਦੇ ਨੇ ਜੋ, ਮਾਨ 'ਤੇ ਤੂੰ ਛੱਡਿਆ ਹੀ ਨਹੀਂ ਹੈ, ਨਾ ਤੂੰ ਮਨ ਹੈ, ਮੰਨੀ ਨਹੀਂ ਗੱਲ। ਸਿਮਰਿਤ ਵੇਦ ਪੁਰਾਣ ਪੁਕਾਰਨ ਪੁੱਥੀਆਂ ਵੀ ਕਿਹਾ ਸੀ, ਵੇਦ ਇਹ ਵੀ ਕਹਿੰਦੇ ਨੇ ਕਿ ਹਰ ਜੂਆ ਅਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੈ। ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਹੰਕਾਰ ਜਿਹੜਾ ਬਮਹਾਨ ਹੈ ਉਹ ਸਿੱਖ ਦੇ ਅੰਦਰ ਹੋਵੇ, ਸਾਧਨਾ ਕਰਨ ਵਾਲੇ ਦੇ ਅੰਦਰ ਹੋਵੇ, ਸਾਧਕ ਨਹੀਂ ਚੰਗਾ ਲੱਗਦਾ। ਕੂਕ ਕੂਕ ਕੇ ਪੁਕਾਰ ਪੁਕਾਰ ਕੇ ਕਹਿੰਦੇ ਨੇ, ਇਹ ਧਾਰਮਿਕ ਗ੍ਰੰਥ। ਵਾਹਿਗੁਰੂ ਨੂੰ ਰੱਬ ਨਹੀਂ ਚੰਗਾ ਹੰਕਾਰ, ਰੱਬ ਨੂੰ ਹੰਕਾਰ ਚੰਗਾ ਨਹੀਂ ਲੱਗਦਾ, ਨਹੀਂ ਪਾਉਂਦਾ ਹੈ। ਸੋ ਇਸ ਕਰਕੇ ਤੂੰ ਮਾਨ 'ਤੇ ਆਪਦਾ ਗਵਾਇਆ ਨਹੀਂ, ਨਾ ਤੂੰ ਮਨ, ਤੇਰਾ ਮਾਨ 'ਤੇ ਗਿਆ ਹੀ ਨਹੀਂ। ਯੋਗੀ ਬਣਿਆ ਫਿਰਦਾ ਹੈ, ਲਿਬਾਸ ਵੀ ਧਰਮ ਵਾਲਾ ਪਾਇਆ, ਖੱਟ ਪੀ ਏਕਾ ਬਾਤ ਵਖਾਨਾ, ਛੇ ਸ਼ਾਸਤਰ ਵੀ ਇੱਕ ਦੀ ਗੱਲ, ਸਿਮਰਨ ਭਗਤੀ ਦੀ ਕਰਦੇ ਨੇ, ਉਹ ਤੇਰੇ ਹਿਰਦੇ ਵਿੱਚ ਨਹੀਂ ਵਸੀ। ਜਿੰਨਾ ਚਿਰ ਅਭਿਮਾਨ ਹੈ ਉਨਾ ਚਿਰ ਨਾਮ ਦਾ ਵਾਸਾ ਨਹੀਂ ਹੁੰਦਾ। ਦਸ ਆਸਪੀ ਮੇਲੇ ਇੱਕੋ ਕਹਿਆ, 18 ਪੁਰਾਣਾਂ ਨੇ 10 ਤੇ 8 18 ਇੱਕੋ ਵਾਹਿਗੁਰੂ ਦੇ ਜਸ ਨੂੰ ਕਿਹਾ ਹੈ। ਇੱਕ ਅਦਵੈਤ ਸਰੂਪ ਹੈ ਪਰਮੇਸ਼ਰ, ਦੁਆਇਸ਼ ਵਿੱਚ ਨਹੀਂ ਉਹਨੂੰ ਪਾਇਆ ਜਾਂਦਾ, ਦੁਬਦਾ ਵਿੱਚ ਨਹੀਂ ਉਹਨੂੰ ਪਾਇਆ ਜਾਂਦਾ। ਤਾਪ ਹੀ ਜੋਗੀ ਭੇਦ ਨਾ ਲਹਿਆ, ਐ ਜੋਗੀ ਮਹੇਸ਼ੇ, ਤੂੰ ਪੜ੍ਹ ਕੇ ਵੀ ਸੁਣ ਕੇ ਵੀ ਇਹ ਭੇਦ ਨਹੀਂ ਜਾਣਿਆ ਹੈ, ਕਮਾਈ ਨਹੀਂ ਕੀਤੀ, ਉਹਨੂੰ ਪਾਉਣ ਦਾ ਭੇਦ ਨਹੀਂ ਜਾਣਿਆ ਹੈ। ਤਾਪ ਹੀ ਜੋਗੀ ਭੇਦ ਨਾ ਲਹਿਆ, ਤਾਂ ਵੀ ਤੂੰ ਭੇਦ ਨਹੀਂ ਜਾਣਿਆ, ਪੜ੍ਹਿਆ ਨਾ ਹੀ ਭੇਦ ਬੁੱਝਿਆ ਪਾਵਣਾ। ਸ਼ਾਇਦ ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ, ਕੇਵਲ ਪੜ੍ਹਨ ਨਾਲ ਨਹੀਂ, ਕਮਾਈ ਕਰਕੇ ਜਿੰਨਾ ਚਿਰ ਸ਼ਰਮਣ ਮੰਨਣ ਨਿਧਿਆਸਣ ਸੁਣਨਾ, ਫਿਰ ਉਹਨੂੰ ਮੰਨਣਾ, ਨਿਸ਼ਚੇ ਕਰਨਾ ਗੁਰੂ ਦੇ ਉਪਦੇਸ਼, ਫਿਰ ਕਮਾਈ ਕਰਨੀ, ਔਰ ਕਮਾਈ ਕਰਨ ਨਾਲ ਫਿਰ ਉਹਦਾ ਭੇਦ ਪਾਇਆ ਬੁੱਝਣ ਨਾਲ, ਜਦੋਂ ਉਹਦੀ ਸਮਝ ਪੈ ਜਾਵੇ। ਪੜ੍ਹਿਆ ਨਾ ਹੀ ਭੇਦ ਬੁੱਝਿਆ ਪਾਵਣਾ, ਤਾਪ ਹੀ ਜੋਗੀ ਭੇਦ ਨਾ ਲਹਿਆ, ਤੂੰ ਭੇਦ ਹੀ ਨਹੀਂ ਜਾਣਿਆ ਉਹਦਾ, ਉਹਨੂੰ ਕਿਵੇਂ ਪ੍ਰਸੰਨ ਕਰੀਦਾ, ਕਿਵੇਂ ਪਾਈਦਾ। ਕਿੰਕੁਰੀ ਅਨੂਪ ਵਾਜਾ ਜੋਗੀਆ ਮਤਵਾਰ ਹੋ ਰਹੇ ਰਹਾਉ। ਮਹਾਰਾਜ ਜੀ ਕਹਿਣ ਲੱਗੇ, ਕਿੰਗ ਜਿਹੜੀ ਉਪਮਾ ਤੋਰਾ, ਜਿੰਨਾ ਭੇਦ ਜਾਣ ਲਿਆ ਹਿਰਦੇ ਦੇ ਅੰਦਰੋਂ ਹੀ ਪ੍ਰਗਟ ਕਰ ਲੈਂਦੇ ਨੇ ਗੁਰਮੁਖ, ਉਹ ਦੂਰ ਨਾ ਹੀ ਮੇਰੋ ਪ੍ਰਭ ਪਿਆਰਾ, ਤੂੰ ਹਿਰਦਾ ਗੁਪਤ ਵਸਾ ਦਿਨ ਰਾਤੀ, ਤੇਰਾ ਭਾਉ ਨਾ ਬੁੱਝਿਆ ਗਾਵਾਰੀ, ਦਿਨੇ ਰਾਤ ਇੱਕ ਰਸ ਹਿਰਦੇ ਦੇ ਵਿੱਚ ਤੇਰਾ ਵਾਸਾ ਹੈ। ਉੱਥੇ ਨਾਮ ਦੀ ਸਹਿਜ ਧੁਨ ਕਿੰਗ ਜਿਹੜੀ ਹੈ ਵੱਜ ਰਹੀ ਹੈ, ਰਾਜਾ ਰਾਮ ਕਿਹੜੀ ਕਿੰਗਰੀ ਹੈ, ਰਾਜਾ ਰਾਮ ਅਨਹਦ ਕਿੰਗੁਰੀ ਵਾਜਾ, ਜਾ ਕੀ ਦਿਸ਼ਟ ਨਾਦ ਲਿਵ ਲੱਗ ਹੈ, ਉਹ ਰਾਜਾ ਰਾਮ ਦੀ ਵੱਜਦੀ ਹੈ ਕਿੰਗ ਵਾਹਿਗੁਰੂ ਸੱਚੇ ਪਾਤਸ਼ਾਹ, ਜਿਹੜਾ ਸਾਰੇ ਪਾਤਸ਼ਾਹਾਂ ਦਾ ਪਾਤਸ਼ਾਹ, ਰਾਜਾ ਰਾਮ ਅਨਹਦ ਕਿੰਗੁਰੀ ਵਾਜਾ ਹੈ। ਹੱਦ ਤੋਂ ਰਹਿਤ ਇੱਕ ਰਸ ਨਾਮ ਦੀ ਧੁਨ ਵੱਜਦੀ ਹੈ ਕਿੰਗ, ਹਰ ਇੱਕ ਦੇ ਹਿਰਦੇ ਅੰਦਰ ਵੱਜਦੀ ਹੈ, ਦਿਨੇ ਰਾਤ ਕੀਰਤਨ ਹੁੰਦਾ ਹੈ ਅੰਦਰ, ਹਰ ਇੱਕ ਦੇ ਹਿਰਦੇ ਵਿੱਚ ਹੁੰਦਾ, ਲੇਕਿਨ ਸੁਣਾਈ ਕਿਸੇ ਨੂੰ ਨਹੀਂ ਦਿੰਦਾ, ਸੁਣਾਈ ਗੁਰਮੁਖਾਂ ਨੂੰ ਦਿੰਦਾ, ਵੱਡੇ ਭਾਗਾਂ ਵਾਲਿਆਂ ਨੂੰ, ਵਿਰਲਿਆਂ ਨੂੰ, ਕਰੋੜਾਂ ਵਿੱਚੋਂ ਵਿਰਲਿਆਂ ਨੂੰ ਸੁਣਾਈ ਦਿੰਦਾ। ਜਾ ਕੀ ਦਿਸ਼ਟ ਨਾਦ ਲਿਵ ਲੱਗ, ਜਿਹਦੀ ਕਿਰਪਾ ਦ੍ਰਿਸ਼ਟੀ ਨਾਲ ਉਸ ਨਾਦ ਨਾਲ ਅਨਹਦ ਧੁਨੀ ਨਾਲ ਚਿੱਤ ਬਿਰਤੀ ਇਕਾਗਰ ਹੋ ਕੇ ਜੁੜ ਜਾਂਦੀ ਹੈ, ਉਹਨਾਂ ਨੂੰ ਸੁਣਾਈ ਦਿੰਦੀ ਹੈ, ਹਰ ਇੱਕ ਨੂੰ ਨਹੀਂ। ਕਿੰਕੁਰੀ ਅਨੂਪ ਵਾਜੈ ਉਪਮਾ ਤੋਰਾ ਇੱਕ ਰਸ, ਇਹ ਤਾਂ ਵਜਾਇਆ ਵੱਜਦੀ ਹੈ ਕਿੰਗ, ਜਿੰਨਾ ਚਿਰ ਵਜਾਉਣਾ ਉਨਾ ਚਿਰ ਵੱਜਦੀ, ਉਹ ਇੱਕ ਰਸ ਵੱਜਦੀ ਹੈ, ਵਾਜੇ ਅਨਹਦ ਤੂਰੇ, ਤਾਂ ਹੀ ਕਿਹਾ ਸੀ। ਸੋ ਅਨੂਪ ਵਾਜੈ ਉਪਮਾ ਤੋਰਾ, ਉਹਦਾ ਕਥਨ ਨਹੀਂ ਹੁੰਦਾ, ਉਹ ਨਾਮ ਸਹਿਜ ਧੁਨ ਦਾ ਮਾਣੀ ਜਾਂਦੀ ਹੈ। ਯੋਗੀ ਆ ਮਤਵਾਰੋ ਰੇ, ਐਸਾ ਯੋਗੀ ਬਣ, ਉਹ ਹੈ ਯੋਗੀ ਗੁਰਮੁਖ, ਗੁਰਮੁਖ ਯੋਗੀ ਜਾਣ ਦੇ ਮਾਇਆ ਅੰਦਰ ਕਰਨ ਉਦਾਸੀ,
ਭਾਈ ਸਾਹਿਬ ਜੀ ਨੇ ਫੁਰਮਾਨ ਕੀਤਾ, ਐਸਾ ਮਤਵਾਰੋ ਰੇ ਮਸਤ ਹੋ ਜਾਈਏ, ਐਸਾ ਜੋਗੀ ਬਣ ਰਹਾ ਪ੍ਰਥਮੇ ਵਸਿਆ ਸਤ ਕਾ ਖੇੜਾ। ਪਹਿਲਾਂ ਉਹ ਖੇੜੇ ਵਿੱਚ ਕੌਣ ਵਸਿਆ ਹੈ ਜਿਹਦੇ ਅੰਦਰ ਸਤ ਸੰਤੋਖ ਆਦਿ ਗੁਣ ਨੇ, ਸਤ ਸੰਤੋਖ ਦਇਆ ਧਰਮ ਧੀਰਜ ਖੇਮਾ ਸ਼ਾਂਤੀ ਆਦਿਕ। ਪ੍ਰਥਮੇ ਸਭ ਤੋਂ ਪਹਿਲਾਂ ਗੁਣਾਂ ਨੂੰ ਧਾਰਨ ਕਰਨਾ ਪੈਂਦਾ ਹੈ, ਗੁਣਾਂ ਤੋਂ ਬਿਨਾਂ ਭਗਤੀ ਨਹੀਂ ਹੁੰਦੀ, ਭਗਤੀ ਤੋਂ ਬਿਨਾਂ ਗਿਆਨ ਨਹੀਂ ਹੁੰਦਾ ਹੈ। ਪਹਿਲਾਂ ਤਾਂ ਖੇੜਾ ਬਣਿਆ ਹੈ, ਸਤ ਆਦਿਕ ਗੁਣ ਸੰਤੋਖ ਆਦਿਕ ਹੋਣੇ ਚਾਹੀਦੇ ਨੇ, ਸਭ ਕਿਸੇ ਤਰ੍ਹਾਂ ਦੀ ਖਾਹਿਸ਼ ਖੁਆਇਸ਼ ਨਹੀਂ ਚਾਹੀਦੀ। ਵੇਖ ਸਾਡਾ ਤਿਲਕ ਸੋ ਭਾਈ ਤਿਲਕੂ ਸਿੱਖ, ਤੂੰ ਸਵਰਗ ਦਿੰਦਾ ਸੀ ਨਾ ਇਹਨੂੰ, 100 ਸਾਲ ਦਾ ਵੀ ਲਾਲਚ ਦਿੱਤਾ ਸੀ, ਨਹੀਂ ਗਿਆ ਤੇਰੇ ਕੋਲ, ਬੂਹਾ ਤੱਕ ਨਹੀਂ ਖੋਲਿਆ ਤੇਰੇ ਕੋਲ ਆਉਣ 'ਤੇ ਵੀ, ਤੂੰ ਤੈਨੂੰ ਦਰਵਾਜ਼ੇ 'ਤੇ ਆਉਣਾ ਪਿਆ। ਇਹ ਇਸ ਅਵਸਥਾ ਵਿੱਚ ਤਾਂ ਨਿਰਚਾ ਨਿਸ਼ਕਾਮ ਹਿਰਦੇ ਵਿੱਚ ਵੱਜਦੇ ਨੇ, ਖੇੜਾ ਬਣਦਾ ਮਹਾਰਾਜ ਜੀ ਕਹਿੰਦੇ। ਸਾਡੇ ਗੁਰਸਿੱਖ ਜੋਗੀ ਨੇ ਭਾਈ ਤਿਲਕੇ ਵਰਗੇ ਅਰ ਕਿਹਾ ਸੱਚੇ ਪਾਤਸ਼ਾਹ, ਤ੍ਰਿਤੀਏ ਮਹਿ ਕਿਛ ਭਇਆ ਦੁਤੇੜਾ। 3 ਗੁਣਾਂ ਵਿੱਚ ਵੀ ਜੇ ਵਰਤੇਗਾ ਨਾ ਤ੍ਰਿਤੀਏ, 3 ਗੁਣ ਰਜਗੁਣ ਸਤਗੁਣ ਤਮਗੁਣ ਕਹੀ ਹੈ, ਇਹ ਤੇਰੀ ਸਭ ਮਾਇਆ, ਇਹ ਵੀ ਮਾਇਆ ਦੇ ਨੇ 3 ਗੁਣ। ਇਹਨਾਂ ਵਿੱਚ ਦੀ ਵੀ ਦੁਤੇੜਾ ਹੀ ਜਿਹੜਾ ਦੁਆਇਸ਼ ਭਾਵ ਹੈ, ਦੁਆਇਸ਼ ਅੰਦਰ ਆ ਕੇ ਅਤੇ ਤੇੜਾਂ ਬਣੀਆਂ ਰਹਿੰਦੀਆਂ ਨੇ, ਗਿਆਨ ਨਹੀਂ ਹੁੰਦਾ ਪਰਮਾਨੰਦ ਦੁਬਦਾ, ਦੁਆਇਸ਼ ਖਤਮ ਨਹੀਂ ਹੁੰਦੀ ਹੈ, ਮੇਰ ਤੇਰ ਆਪਣਾ ਪਰਾਇਆ ਨਹੀਂ ਮਿਟਦਾ। ਦੁਤੀਆ ਅਰਧ ਅਰਧ ਸਮਾਇਆ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਦੂਜਾ ਜਿਹੜਾ ਦੁਆਇਸ਼ ਕਰਕੇ ਅਰਧ ਅਰਧ ਸਮਾਇਆ, ਉਹਦੇ ਸਨਮੁੱਖ ਵੀ ਰਹਿੰਦਾ ਅਤੇ ਬੇਮੁੱਖ ਵੀ ਹੋਇਆ ਰਹਿੰਦਾ, ਸਮਾਇਆ ਨਹੀਂ ਜਾਂਦਾ, ਅੱਧਾ ਉਹਦੇ ਵੱਲ ਰਹਿੰਦਾ ਅੱਧਾ ਸੰਸਾਰ ਵਿੱਚ ਲੈਂਦਾ, ਅਰਧੋ ਅਰਧ ਸਮਾਇਆ। ਜਿੰਨਾ ਚਿਰ ਦੁਆਇਸ਼ ਹੈ ਮਹਾਰਾਜ, ਦੁਤੇੜਾ ਦੁਆਇਸ਼ ਦੀਆਂ ਤੇੜਾਂ ਪਈਆਂ ਹੋਈਆਂ ਨੇ, ਉਹਨਾਂ ਚਿਰ ਸੰਸਾਰ ਨਾਲ ਮੋਹ ਵੀ ਬਣਿਆ ਰਹਿੰਦਾ, ਅੱਧਾ ਮੋਹ ਸੰਸਾਰ ਨਾਲ। ਸੋ ਇਹਨਾਂ 3 ਗੁਣਾਂ ਵਿੱਚ ਮਾਇਆ ਦੇ ਅਰਧ ਸਮਾਇਆ, ਅੱਧਾ ਕੁ ਸਨਮੁਖ ਰਹਿੰਦਾ ਹੈ। ਸੋ ਇਸ ਕਰਕੇ ਆਪਣਾ ਤੋਰੀ ਫੁਲਕਾ ਚਲਾਉਣ ਵਾਸਤੇ ਧਰਮ ਵੀ ਕਮਾਈ ਜਾਂਦਾ ਹੈ। ਏਕ ਰਹਿਆ ਤਾਂ ਏਕ ਦਿਖਾਇਆ, ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਇੱਕ ਦਾ ਨਿਸ਼ਾਨਾ ਹੋ ਗਿਆ, ਏਕ ਰਹਿ ਇੱਕ ਦਾ ਧਿਆਨ ਰਹਿ ਗਿਆ, ਯੋਗੀ ਬਣਨਾ ਹੈ। ਇਹੀ ਕਿਹਾ ਸੀ ਪਤੰਜਲ ਨੇ, ਪਤੰਜਲ ਸ਼ਾਸਤਰ ਨੇ 6 ਸ਼ਾਸਤਰਾਂ ਵਿੱਚੋਂ ਯੋਗ ਦਾ ਹੀ ਬਿਆਨ ਕਰਦਾ ਹੈ। ਸੋ ਉਹਨੇ ਇਹ ਕਿਹਾ ਸੀ ਚਿੱਤ ਬਿਰਤੀ ਨਿਰੋਧਾ ਸਾ ਯੋਗਾ, ਸਾਰੇ ਪਾਸਿਓਂ ਚਿਰਤ ਬਿਰਤੀ ਨੂੰ ਰੋਕ ਲੈਣਾ, ਇਕਾਗਰ ਕਰ ਲੈਣਾ, ਉਹੀ ਯੋਗੀ ਹੈ ਜਿਹਦਾ ਮਨ ਥਾਏ ਹੈ। ਔਰ ਇਕਾਂਤੀ ਵੀ ਉਹ ਹੀ ਕਿਹਾ ਸੀ, ਸੋ ਇਕਾਂਤੀ ਜਿਸ ਰਿਦਾ ਥਾਏ ਰਿਦਾ ਠਾਏ, ਇਕਾਂਤੀ ਵੀ ਉਹ ਹੀ ਹੈ, ਇਕਾਂਤ ਵਿੱਚ ਵਾਸ ਕਰ ਲੈਣਾ ਜੰਗਲ ਵਿੱਚ, ਲੇਕਿਨ ਮਨ ਨਹੀਂ ਟਿਕਦਾ, ਮਨ ਦੁਨੀਆਂ ਵਿੱਚ ਰੌਣਕਾਂ ਵਿੱਚ ਉੱਡਦਾ ਹੈ, ਘੁੱਗ ਵੱਸਦੇ ਸ਼ਹਿਰਾਂ ਵਿੱਚ ਫਿਰਦਾ ਫੁਰਨੇ ਕਰਦਾ ਹੋਇਆ, ਉਹ ਇਕਾਂਤੀ ਨਹੀਂ। ਜਿਹਦਾ ਮਨ ਟਿਕਾ ਵਿੱਚ ਉਹ ਇਕਾਂਤੀ ਹੈ। ਹਰ ਕਿਹਾ ਏਕ ਰਹਿਆ ਤਾਂ ਏਕ ਦਿਖਾ, ਸੋ ਜੇ ਏਕ ਰਹਿ ਇੱਕ ਦਾ ਫੁਰਨਾ ਰਹਿ ਗਿਆ, ਇੱਕ ਦਾ ਧਿਆਨ ਰਹਿ ਗਿਆ ਜਿੱਥੇ ਜਾ ਕੇ ਹਿਰਦੇ ਵਿੱਚ ਸੱਚੇ ਪਾਤਸ਼ਾਹ, ਤਾਂ ਏਕ ਦਿਖਾਇਆ, ਜਿਹਨੇ ਇੱਕ ਨੂੰ ਨਿਸ਼ਚੈ ਕਰ ਲਿਆ ਉਹਨੂੰ ਸਾਰੇ ਇੱਕ ਹੀ ਆਪਣਾ ਰੂਪ ਦਿਖਾਇਆ, ਇੱਕ ਹੀ ਰੂਪ ਦਿਖਾਇਆ। ਅੱਜ ਦੇ ਸ਼੍ਰੀ ਮੁਖ ਵਾਕ ਵਿੱਚ ਵੀ ਆਪ ਜੀ ਇਹ ਫਰਮਾਨ ਕਰਦੇ ਨੇ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਤੁਧ ਬਿਨ ਦੂਜਾ ਨਾ ਹੀ ਕੋਏ, ਤੂੰ ਕਰਤਾਰ ਕਰੈ ਸੋ ਹੋਏ, ਤੇਰਾ ਜੋਰ ਤੇਰੀ ਮਨ ਟੇ ਸਦਾ।

महाराज सच्चे एक रहया ता एक दिखाया, ता फिर एक ही दिखाया, एक ही दिखाया है, खखे दे कन्ने विचों भी एड़ा निकलदा है। जदों एक दा ध्यान रह गया, परपक हो गया, फिर ज्ञान होण ते एक ही सारे नजर आउंदा है, दूजा नजर ही नहीं आउंदा है। ओही योगी है, ओही गुरमुख है। एक सूत परोए मणिए, महाराज जी नूं ज्ञान करा रहे ने महेशे योगी नूं। अरे कहन लगे महाराज वे सूत इको ही है, आत्मा इको ही है, उहदी चेतन सत्ता रूपी डोरी विच शरीरां दे मणके जिहड़े ने, शरीरां रूपी मणके वखो वखरे ने, तागा इक हुंदा है, मणके वखो वखरे हुंदे ने, कई मणके हुंदे ने माला दे विच, कोई छोटी हुंदी कोई वड्डी हुंदी है। एक सूत परोए मणिए, इको सूत विच वाहिगुरु दे हुकम रूपी सूत विच चेतन सता, ओदी जो आत्मा जोत है, ओदे विच ही सारे शरीरां रूपी तागे परोए होए ने, बने होए ने, मिले होए ने, गाठी भिन्न भिन्न भिन्न भिन्न तणीए, हां गंढां जिवें दित्तियां हुंदियां ने माला दियां वखो, हर एक मणके दी कई माला विच वखो वखरे हुंदे ने, गंढां हुंदियां ने दित्तियां। इवें महाराज कहिंदे जीवां दी गंढां जिहड़ियां ने, वाहिगुरु ने हर एक शरीर दे के ते स्वासां रूपी गंढ बन दित्ती है। शरीर वखो वखरे ने, वखो वखरे सो तणे खिचे होए ने, जोत उहदी वाहिगुरु दी तणी होई है सारियां दे विच, गंढां वखो वखरियां ने, शरीर रूपी गठां मणकियां नूं दित्तियां होईयां ने, भिन्न भिन्न भिन्न भिन्न तणीए, चार वार भिन्न भिन्न वखो वखरे वखरे वखरे वखरे वखरे, चार ही खाणियां ने, अंडज जेरज सेत ज्योत भुज, तेरे कीते जनता एक पुरब मैं तेरा देखिया, तू सबना माहे रवंता, सो चौ खाणियां रूपी गंढा वखो वखो वखो वखरे तने हुए ने, जीव जेड़े ने गंढा शरीर मिले, फिरती माला बहुबिद पहाए, माला जेड़ी इको ही है, तागा सूत इको, जोत इको ही है, बहुत तरीकियां नाल शरीरां रूपी माला जेड़ी घूमदी है मणके जीवां दी, बहुत तरीकियां नाल बहुबिद पहाए, बहुत तरह दा किसे नूं कोई प्रबल है मोह, किसे नूं कोई प्रेम लगा होया वा, बिरतियां जेड़ियां जीवां दियां वखो वखरियां ने, शौक वखो वखरे ने, उत्साह वखो वखरे ने, सो बहुत तरीकियां नाल माला जीवां दे मणकियां दी जिहड़ी फिरती है वह किरिया कर रही है, फिर रही है, चल रही है, घूम रही है। खिंचिया सूत ताई थाए, जदों सूत नूं वाहिगुरु ने खिंच लिया, अपनी जोत नूं जिहदे आसरे शरीर ने, जिस शरीर विचों अपनी जोत नूं तागे नूं तोड़ दिता है, खिंच लिया है। जब अपनी जोत खिंचा तू स्वामी, तब कोई करो दिखा वखियाना, उस वेले कोई वखियान करके ते विखावे। और जदों सूत नूं खिंचिया ताई थाए, मणका समझ लो एक शरीर रूपी माला उदों थले डिग पैंदी है, जिन्हें शरीरां तों खिंचिया है, खिंचिया सूत अपनी चेतन सत्ता रूपी तागे नूं खिंचिया आसरे नूं, किन्ने शरीरां दी मौत हुंदी है दुनिया विच, लखां दी हुंदी है, दिने रात हुंदी है, हो रही है, लखां जीव जिहड़े ने सूत खिंचे होए ने ढेरी हो रहे ने, सछकार हो रहे, फ्यूनल हो रहे ने। खिंचिया सूत ताई थाए, फिर ये माला जिहड़ी थले आ जांदी है, जिहदे विच परोए होए ने ये जीव। ਔਰ ਭਗਤ ਜੀ ਨੇ, ਭਗਤ ਨਾਮਦੇਵ ਜੀ ਨੇ ਵੀ ਇਹੋ ਹੀ ਕਿਹਾ, ਬ੍ਰਹਮ ਗਿਆਨ ਹੋਣ 'ਤੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ। ਸੂਤ ਇੱਕੋ ਹੁੰਦਾ ਜਿਵੇਂ ਮਣਕੇ ਸੈਂਕੜੇ ਹੁੰਦੇ ਨੇ, ਉਹੀ ਓਤ ਪੋਤ ਵਾਹਿਗੁਰੂ ਸੱਚੇ ਪਾਤਸ਼ਾਹ ਤਾਣੇ ਪੇਟੇ ਦੀ ਨਿਆਈ, ਪਸਾਰਾ ਉਹਦਾ ਹੀ ਇੱਕ ਦਾ ਹੈ। ਖਿੰਚਿਆ ਸੂਤ ਤਾਈ ਥਾਈ, ਚਹੁ ਮਹਿ ਇੱਕ ਮਟ ਹੈ ਕੀ ਆ, ਚ
ਚਾਹ ਖਾਣੀਆਂ ਵਾਲੇ ਸੰਸਾਰ ਵਿੱਚ ਚਾਹ ਮੈਂ ਅੰਡਜ ਜੇਰਜ ਸਿਹਤ ਜੋਤ ਪੁੱਜ ਚਾਰ ਖਾਣੀਆਂ ਵਾਲੇ ਸੰਸਾਰ ਵਿੱਚ ਚਾਹ ਪਾਸੇ ਚਾਰ ਕੁੰਟਾਂ ਵਾਲੇ ਸੰਸਾਰ ਵਿੱਚ ਇੱਕ ਹੈ ਮੱਟ ਹੈ ਕੀਆ ਇੱਕ ਵਾਹਿਗੁਰੂ ਨੇ ਐ ਜੋਗੀ ਤੂੰ ਜੋਗੀ ਅਖਵਾਉਣਾ ਵਾ ਜੋਗੀ ਜਿਹੜੇ ਸੀ ਜੋਗੀਆਂ ਦੇ ਮੱਠ ਅਜੇ ਵੀ ਯੂਪੀ ਵਿੱਚ ਵੇਖੇ ਜਾ ਰਹੇ ਵੇਖੇ ਜਾ ਸਕਦੇ ਮੱਠ ਬਣਾ ਕੇ ਰਹਿੰਦੇ ਸੀ ਜੋਗੀ ਮੱਠ ਅੰਦਰ ਬਹਿ ਜਾਂਦੇ ਹੁੰਦੇ ਸੀ ਪੁਰਾਣਾ ਜਾਮ ਸਵਾਸ ਚਾੜ ਕੇ ਕਈ ਕਈ ਸਾਲ ਨਹੀਂ ਉੱਠਦੇ ਸੀ ਜੋਗੀ ਲੋਕ ਪੂਜਾ ਕਰਦੇ ਸੀ ਬੜਾ ਜੋਗੀ ਚੌਹ ਮੈਂ ਇੱਕ ਮੱਠ ਹੈ ਕੀ ਆ ਚੌਂ ਕੋਨਿਆਂ ਵਾਲੇ ਚਾਰ ਖਾਣੀਆਂ ਵਾਲੇ ਹਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਇੱਕ ਵਾਹਿਗੁਰੂ ਨੇ ਮੱਠ ਬਣਾਇਆ ਹੋਇਆ ਜੋਗੀ ਹੋਈ ਹੈ ਅਕਾਲ ਪੁਰਖ ਸੱਚੇ ਪਾਤਸ਼ਾਹ ਨੇ ਆਪਣਾ ਇਹ ਸੰਸਾਰ ਚਾਰ ਖਾਣੀਆਂ ਵਾਲਾ ਇੱਕ ਨੇ ਆਪਣਾ ਮੱਠ ਬਣਾਇਆ ਹੋਇਆ ਹੈ ਵਿੱਚੇ ਹੀ ਆ ਉਹ ਨਿਰੰਕਾਰ ਤਹਿ ਵਿਖੜੇ ਥਾਂ ਨਾਨਕ ਖਿੜਕੀ ਆ ਇੱਥੇ ਵਿਖੜੇ ਥਾਨ ਵੀ ਨੇ ਉਹਦੇ ਵਿੱਚ ਕਈ ਔਖੀਆਂ ਘਾਟੀਆਂ ਨੇ ਜਿਵੇਂ ਸੰਸਾਰ ਵਿੱਚ ਪਹਾੜ ਹੁੰਦੇ ਨੇ ਸਮੁੰਦਰ ਨੇ ਨੀਵੇਂ ਥਾਂ ਨੇ ਬਹੁਤ ਡੂੰਘੀਆਂ ਨਦੀਆਂ ਵਗਦੀਆਂ ਨੇ ਤਹਿ ਵਿਖੜੇ ਥਾਨ ਅਨੇਕ ਖਿੜਕੀ ਆ ਇਹਦੇ ਵਿੱਚ ਥਾਨ ਵੀ ਵਿਖੜੇ ਨੇ ਸੋ ਵਿਕਾਰਾਂ ਦੇ ਵਿਖੇੜੇ ਨੇ ਵਿਖਮ ਅਖਾੜਾ ਜੀ ਗੁਰਮਿਲ ਜੀਤਾ ਰਾਮ ਬਿਖਮੋ ਬਿਖਮਾ ਖਾੜਾ ਮੈਂ ਗੁਰਮਿਲ ਜੀਤਾ ਰਾਮ ਆਪ ਜੀ ਦੇ ਸੁੰਦਰ ਬੋਲ ਨੇ ਔਰ ਇਹਦੇ ਵਿੱਚ ਵਿਕਾਰਾਂ ਦੇ ਅਖਾੜੇ ਨੇ ਮਾਇਆ ਦੇ ਮੋਹ ਦਾ ਜੰਗ ਹੋ ਰਿਹਾ ਜੀਵਾਂ ਦੇ ਅੰਦਰ ਵਿਕਾਰਾਂ ਦੀ ਪ੍ਰਬਲਤਾ ਹੀ ਹੈ ਮਾਇਆ ਤੇ ਵਿਕਾਰਾਂ ਦੇ ਵਿਖੜੇ ਥਾਨ ਨੇ ਇਹ ਹੀ ਬ੍ਰਹਮ ਵੱਲ ਨਹੀਂ ਸੋ ਬ੍ਰਹਮ ਦਾ ਗਿਆਨ ਨਹੀਂ ਹੋਣ ਦਿੰਦੇ ਅਨੇਕਾਂ ਤਰ੍ਹਾਂ ਦੀਆਂ ਜੀਵਾਂ ਦੇ ਅੰਦਰ ਇੰਦਰੀਆਂ ਜੋ ਖਿੜਕੀਆਂ ਬਣੀਆਂ ਹੋਈਆਂ ਨੇ ਸਰੀਰਾਂ ਦੇ ਅੰਦਰ ਇਹਨਾਂ ਵਿੱਚ ਦੀ ਬਾਹਰ ਸੰਸਾਰ ਵੱਲ ਹੀ ਝਾਕੀ ਜਾਂਦਾ ਹੈ ਆਪਣੇ ਅੰਦਰ ਦੀ ਖੋਜ ਨਹੀਂ ਕਰਦਾ ਹੈ ਇਹਨਾਂ ਅੱਖਾਂ ਰਾਹੀਂ ਕੰਨਾਂ ਰਾਹੀਂ ਸੰਸਾਰ ਨੂੰ ਹੀ ਸੁਣਦਾ ਹੈ ਸੰਸਾਰ ਨੂੰ ਹੀ ਦੇਖਦਾ ਅੱਖਾਂ ਰਾਹੀਂ ਇਹ ਇੰਦਰੀਆਂ ਜਿਹੜੀਆਂ ਜੀਵਾਂ ਦੇ ਮਠਾਂ ਵਿੱਚ ਸਰੀਰਾਂ ਵਿੱਚ ਖਿੜਕੀਆਂ ਹੀ ਲੱਗੀਆਂ ਹੋਈਆਂ ਨੇ ਵਾਸ਼ਨਾਵਾਂ ਜਿੰਨੀਆਂ ਪ੍ਰਬਲ ਨੇ ਓਨੀਆਂ ਖਿੜਕੀਆਂ ਖੁੱਲੀਆਂ ਰਹਿੰਦੀਆਂ ਨੇ ਇਹ ਖਿੜਕੀਆਂ ਵਾਹਿਗੁਰੂ ਨੇ ਬਣਾਈਆਂ ਹੋਈਆਂ ਇਹ ਖਿੜਕੀਆਂ ਲੱਗੀਆਂ ਹੋਈਆਂ ਨੇ ਜਿੱਥੋਂ ਬਾਹਰ ਦਾ ਨਜ਼ਾਰਾ ਦਿਸਦਾ ਮਕਾਨ ਵਿੱਚ ਬੈਠਿਆ ਉੱਚੇ ਮਕਾਨ 'ਤੇ ਖੋਜਤ ਖੋਜਤ ਦੁਆਰੇ ਆਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਲੱਭਦਿਆਂ ਲੱਭਦਿਆਂ ਇਹ ਐਸਾ ਯੋਗ ਪਾਇਆ ਕਿੱਥੋਂ ਆ ਸੱਚੇ ਪਾਤਸ਼ਾਹ ਇੰਨਾ ਸੋਹਣਾ ਯੋਗ ਅੰਤਰੀਵ ਯੋਗ ਸਹਿਜ ਯੋਗ ਖੋਜਤ ਖੋਜਤ ਦੁਆਰੇ ਆਇਆ ਮਹਾਰਾਜ ਕਹਿੰਦੇ ਲੱਭਦਿਆਂ ਲੱਭਦਿਆਂ ਵਿਚਾਰ ਕਰਦਿਆਂ ਕਰਦਿਆਂ ਜਦੋਂ ਗੁਰੂ ਦੇ ਦਰਵਾਜ਼ੇ 'ਤੇ ਆ ਕੇ ਢਹਿ ਪਿਆ ਸਗਲ ਦੁਆਰ ਕਉ ਛੱਡ ਕੈ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਤਿਗੁਰਾਂ ਦੇ ਦਰਵਾਜ਼ੇ 'ਤੇ ਜਦੋਂ ਢਹਿ ਪਿਆ ਤਾਂ ਨਾਨਕ ਜੋਗੀ ਮਹਿਲ ਘਰ ਪਾਇਆ ਤਾਂ ਮਹਾਰਾਜ ਕਹਿੰਦੇ ਨਾਨਕ ਅਸਾਨੇ ਇਹ ਜੋਗੀ ਮਹੇਸ਼ੇ ਹਿਰਦੇ ਰੂਪੀ ਘਰ ਦੇ ਵਿੱਚੋਂ ਹੀ ਮਹਿਲ ਨੂੰ ਪਾ ਲਿਆ ਆਪਣੇ ਸਰੂਪ ਨੂੰ ਪਾ ਲਿਆ ਇਹ ਹਿਰਦਾ ਹੀ ਮੱਠ ਹੈ ਉਹਦਾ ਵਾਹਿਗੁਰੂ ਦਾ ਜਿੱਥੇ ਇਕਰਾ ਸੁਵਾਸਾ ਹੈ ਉਹਦੇ ਅੰਦਰੋਂ ਹੀ ਉਹਦੇ ਸਰੂਪ ਨੂੰ ਮਹਿਲ ਨੂੰ ਪਾ ਲਿਆ ਇਉਂ ਕਿੰਕੁਰੀ ਅਨੂਪ ਵਾਜਾ ਮਹਾਰਾਜ ਕਹਿੰਦੇ ਬਾਹਰਲੀ ਕਿੰਗ ਇਹ ਕੰਨ ਰਸਿਆ ਇਹ ਕਿੰਗ ਦੀ ਸਾਨੂੰ ਲੋੜ ਨਹੀਂ ਹੈ ਅਸੀਂ ਸ਼ਬਦ ਕੀਰਤਨ ਦਿੱਤਾ ਗੁਰਸਿੱਖਾਂ ਨੂੰ ਤਾਂ ਕਿ ਅੰਦਰ ਦੇ ਕੀਰਤਨ ਤੱਕ ਪਹੁੰਚ ਹੋ ਜਾਵੇ ਸਿੱਖ ਦੀ ਇਉਂ ਕਿੰਕੁਰੀ ਅਨੂਪ ਵਾਜਾ ਇਹ ਸਹਿਜ ਧੁਨ ਅਨਹਦ ਨਾਦ ਰਾਜਾ ਰਾਮ ਅਨਹਦ ਕਿੰਕੁਰੀ ਵਾਜਾ ਜਾ ਕੀ ਦਿਸ਼ਟ ਨਾਦ ਲਿਵ ਲੱਗ ਇਉਂ ਸੁੰਦਰ ਜਿਹੜੀ ਕਿੰਗਾ ਨਾ ਉਹ ਵੱਜ ਰਹੀ ਹੈ ਉਪਮਾ ਤੋਂ ਰਹਿਤ ਇੱਕ ਰਸ ਸੁਣ ਜੋਗੀ ਕਹਿ ਮਨ ਮੀਠੀ ਲਾਗੈ ਰਹਾਓ ਦੂਜਾ ਇਹ ਜਿਹਨੇ ਸੁਣੀ ਹੈ ਇਹ ਕਿੰਗ ਵੱਜਦੀ ਹੋਈ ਅੰਦਰ ਅਨਹਦ ਨਾਦ ਸਹਿਜ ਧੁਨ ਉਹ ਜੋਗੀ ਜੁੜਿਆ ਹੋਇਆ ਪੁਰਸ਼ ਔਰ ਜਿਹਨੇ ਜੁੜ ਕੇ ਪੂਰਨ ਆਨੰਦ ਵਿੱਚ ਉਹ ਅਨਹਦ ਨਾਦ ਤੱਕ ਪਹੁੰਚ ਕਰ ਲਈ ਹੈ ਸਹਿਜ ਧੁਨ ਤੱਕ ਉਹ ਜੋਗੀ ਦੇ ਗੁਰਸਿੱਖ ਦੇ ਮਨ ਨੂੰ ਮਿੱਠੀ ਲੱਗਦੀ
ਬਹੁਤ ਮਿੱਠੀ ਲੱਗਦੀ ਹੈ। ਤੂੰ ਤਾਂ ਬਾਹਰਲੇ ਕੰਨ ਰਸ ਵਿੱਚ ਮਸਤ ਹੋਇਆ, ਉਹ ਅੰਦਰਲੇ ਸੋ ਆਂਦਨ ਕੀਰਤਨ ਰਸਨ ਰਮੋਰੀ, ਆਂਦਨ ਕੀਰਤਨ ਹੁੰਦਾ ਦਿਨੇ ਰਾਤ, ਬਹੁਤ ਮਿੱਠੀ ਲੱਗਦੀ ਹੈ। ਫਿਰ ਕੁਝ ਵੀ ਚੰਗਾ ਹਰ ਬਿਨ ਕਛੂ ਨਾ ਲੱਗ ਗਈ, ਤਾਂ ਹੀ ਕਿਹਾ ਸੀ ਭਗਤਨ ਕਉ ਮੀਠਾ ਆਨ ਸਵਾਦ ਸੋ ਫੀਕਿਆ ਕਰ ਨਿਰਨਉ ਡੀਠਾ। ਕੁਝ ਵੀ ਮਿੱਠਾ ਨਹੀਂ ਲੱਗਦਾ, ਰਸਾਂ ਕਸਾਂ ਤੋਂ ਰਹਿਤ ਹੋ ਜਾਂਦਾ ਹੈ। ਉਹ ਰੱਬ ਦਾ ਪਿਆਰਾ ਸਰੀਰ ਦੇ ਨਿਰਵਾਹ ਵਾਸਤੇ ਛਕਦਾ ਹੈ, ਛਕਾਉਂਦਾ ਹੈ, ਵਰਤਦਾ ਹੈ। ਸੁਣ ਜੋਗੀ ਕਹਿ ਮਨ ਮਿੱਠੀ ਲੱਗਾ ਰਹਾਉ, ਸੁਣ ਕੇ ਜੋਗੀ ਦੇ ਮਨ ਨੂੰ ਮਿੱਠੀ ਲੱਗਦੀ। ਦੂਜਾ ਰਹਾਉ ਹੈ, ਪਹਿਲੇ ਵਿੱਚ ਉਹਦਾ ਬਿਆਨ ਕੀਤਾ ਹੈ ਉਹਦੀ ਹਾਲਤ ਦਾ, ਦੂਜੇ ਰਹਾਉ ਵਿੱਚ ਉਹਨੂੰ ਉਪਦੇਸ਼ ਦਿੱਤਾ ਅਸਲ ਯੋਗ ਕੀ ਹੈ, ਸਹਿਜ ਯੋਗ ਕੀ ਹੈ। ਗੁਰੂ ਨਾਨਕ ਦੇ ਘਰ ਵਿੱਚ ਮਹੇਸ਼ੇ ਜੋਗੀ ਨੂੰ ਜਿਵੇਂ ਮਹਾਰਾਜ ਨੇ ਹੱਲ ਕਰ ਰਹੇ ਨੇ, ਹੋਰ ਸਵਾਲ ਕਰਦਾ ਹੈ। ਅਗਲੇ ਸ਼ਬਦ ਵੀ ਇਹਦੇ ਪ੍ਰਥਾਏ ਨੇ, ਇਹ ਜੋਗੀ ਦੇ ਹੀ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਵੇਂ ਨਿਹਾਲ ਕਰ ਰਹੇ ਨੇ, ਸਤਿਗੁਰੂ ਕਿਰਪਾ ਕਰਨ, ਵਿਚਾਰ ਕਰਦੇ ਹਾਂ, ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਤੋਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀ ਆ, ਸ਼ਬਦ ਗਾਵਣ ਆਈ ਆ, ਸਭੋ ਤਾਂ ਗਾਵਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿ ਮਨ ਹੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਕਰਤਾ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਘਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤਹੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰਤ ਹਰੀ ਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਕਰਨ ਹਦ ਵਾਜੇ, ਆਨੰਦ ਸੁਣਹੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਪਰ

ਪ੍ਰਗਟ ਗੁਰਾਂ ਕੀ ਹੋਏ ਸ਼ਬਦ ਮੈਂ ਆਕੀ ਰਹੇ।

ਸਭਨਾਂ ਦਾ ਵੇਸਾ ਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾਂ ਦਾ ਵੇਸਾ ਹੋ।

0: ਨਾਨਕ ਦਾ ਸੰਦਾਸ ਤੇਰੇ ਅੱਗੇ ਬਿਨਵਤਾ ਸਲੋਕ
1: ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ ਚੰਗੇ ਆਈਆਂ ਬੁਰੇ ਆਈਆਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਮ ਗੁਰੂ ਤੇ ਪਾਇਆ ਤੁਰਮਸਤਕ ਭਾਗ ਲਿਖੇ ਰਾਮ ਟੋਡੀ ਮਹੱਲਾ ਪੰਜਵਾਂ ਘਰ ਪਹਿਲਾ ਦੁਪਦੇ ਕਿ ਓਂਕਾਰੁ ਸਤਿਗੁਰ ਪ੍ਰਸਾਦੁ ਸੰਤਨ ਅਵਰ ਨ ਕਾਹੂੰ ਜਾਨੀ ਬੇਪਰਵਾ ਸਦਾ ਰੰਗ ਹਰ ਕੇ ਜਾਂ ਗੋਪਾਕ ਸੁਆਮੀ ਰਹਾਉ

ਨਿਰਭਉ ਹੋਏ ਰਹੇ ਲੈ ਵੇਖੇ ਨਾਨਕਰ ਮਨਮਾਨੀ ਟੋਡੀ ਮਹੱਲਾ ਪੰਜਵਾਂ ਹਰ ਬਿਸਰ ਸਦਾ ਖੁਆਰੀ ਤਾਂ ਕੋ ਧੋਖਾ ਕਹਾਂ ਵਿਆਪੇ ਜਾਂ ਕੋਈ ਉੜ ਤੁਹਾਰੀ ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ ਸਰਬ ਜੈਸੇ ਹਰਜਾਰੀ ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋ ਹਾਰੀ ਗੁਣ ਨਿਧਾਨ ਗੁਣ ਤਿਨਹੀ ਗਾਏ ਜਾਂ ਕੋ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਹਾਰੀ।

ਹਰ ਕਥਾ ਹਰ ਜਾ ਸਾਹ ਸੰਗ ਸਿਉ ਇੱਕ ਮੋਹਤ ਨਾ ਮਨ ਲਾਇਓ ਬਿਕਸਿਓ ਬੇਖ ਰੰਗ ਸੰਭਕਿਓ ਪਰਗ੍ਰਹਿ ਜੋਨ ਜਾਇਓ ਚਰਨ ਕਮਲੋ ਸਿਉ ਭਾਉ ਨ ਕੀਨੋ ਨ ਸਤਪੁਰਖ ਮਨਾਇਓ ਧਾਵਤ ਕੋ ਧਾਵੇ ਬਹੁ ਪੰਥੀ ਜੋ ਤੇਲੀ ਬਲਦ ਪਰਮਾਇਓ ਨਾਮ ਦਾਨੇਸ਼ ਨਾਨਾ ਕੀਓ ਇੱਕ ਨਿਮਖ ਨਾ ਕੀਰਤ ਗਾਇਓ ਨਾਨਾ ਝੂਠ ਲਾਏ ਮਨ ਦੁਖਿਓ ਨਾ ਬੂਝੇ ਅਪਨਾਇਓ ਪਰ ਉਪਕਾਰ ਨਾ ਕਬੂ ਕੀਏ ਨਾ ਸਤਿਗੁਰ ਸੇਵ ਧਿਆਇਓ ਪੰਚ ਦੂਤ ਰਸੰਗਤ ਗੋਸ਼ਟ ਮਤਵਾਰੋ ਮਦਮਾਇਓ ਕਰੋ ਬੇਨਤੀ ਸਾਧ ਸੰਗਤਰ ਭਗਤ ਵਸਲ ਸੁਣ ਆਇਓ ਨਾਨਕ ਭਾਗ ਪਰਿਓਰ ਪਾਸੇ ਰਾਖ ਲਾਜ ਅਪਨਾਇਓ ਟੋਡੀ ਮਹਲਾ ਪੰਜਵਾਂ ਮਨੁੱਖ ਬਿਨ ਬੂਝੇ ਬਿਰਥਾ ਆਇਆ ਅਨਕ ਸਾਜ ਸਿਗਾਰ ਬਹੁ ਕਰਤਾ ਜਿਉਂ ਮ੍ਰਿਤਕ ਉਡਾਇਆ ਰਹਾਉ ਤਾਏ ਤਾਏ ਕਿਰਪਨ ਸ਼ਰਮ ਕੀਨੋ ਇਕੱਤਰ ਕਰੀ ਹੈ ਮਾਇਆ ਦਾਨ ਪੁੰਨੋ ਨਹੀਂ ਸੰਤਨ ਸੇਵਾ ਕੀਤੀ ਕਾਜ ਨ ਆਇਆ ਕਰ ਅਭਰਨ ਸਵਾਰੀ ਸੇਜਾ ਕਾਮਨ ਸਾਟ ਬਨਾਇਆ ਸੰਗ ਨਾ ਪਾਇਓ ਆਪਣੇ ਭਰਤੇ ਭੇਖ ਭੇਖ ਦੁੱਖ ਪਾਇਆ ਸਾਰੋ

ਸਾਧ ਸੰਗਤ ਕੇ ਪਾਸੇ ਪਰਿਓ ਜਨ ਨਾਨਕ ਹਰ ਰਸ ਪਾਇਆ ਟੋਡੀ ਮਹੱਲਾ ਪੰਜਵਾਂ ਕਿਰਪਾ ਨਿਧ ਬਸੋ ਹਿਰਦੇ ਹਰਨੀਤ ਤੈਸੀ ਬੁੱਧ ਕਰੋ ਪਰਗਾਸਾ ਲਾਗੇ ਪ੍ਰਭ ਸੰਗ ਪ੍ਰੀਤ ਰਹਾਉ ਦਾਸ ਤੁਮਾਰੇ ਕੀ ਪਾਵੋ ਧੂਰਾ ਮਸਤਕ ਲੈ ਲੈ ਲਾਉ ਮਹਾਂਪਦ ਤੇ ਉਤ ਪਨੀਤਾ ਹਰ ਕੀਰਤਨ ਗੁਣ ਗਾਉ ਆਗਿਆ ਤੁਮਰੀ ਮਿੱਠੀ ਲਾਗੋ ਕਿਉਂ ਤੁਹਾਰੋ ਭਾਵੋ ਜੋ ਤੂੰ ਦੇ ਤਈ ਤ੍ਰਿਪਤੇ ਆਨਕ ਤੂੰ ਧਾਵੋ ਸਾਧ ਹੀ ਨਿਕਟ ਜਾਣੋ ਪ੍ਰਭ ਸਵਾਮੀ ਸਗਲ ਰੇਨ ਹੋਏ ਰਹੀਏ ਸਾਧੂ ਸੰਗਤ ਹੋਏ ਪ੍ਰਾਪਤ ਤਾਂ ਬ੍ਰਹਮ ਆਪਣਾ ਲਈਏ ਸਦਾ ਸਦਾ ਹਮ ਸ਼ੋਰੇ ਤੁਮਰੇ ਤੂੰ ਪ੍ਰਭ ਹਮਰੋ ਮੀਰਾ ਨਾਨਕ ਬਾਰਕ ਤੂੰ ਮਾਤ ਪਿਤਾ ਮੁਖ ਨਾਮ ਤੁਮਾਰੋ ਖੀਰਾ ਟੋਡੀ ਮਹੱਲਾ ਪੰਜਵਾਂ ਘਰ ਦੂਜਾ ਦੁਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੰਗੂ ਦਾਨ ਠਾਕਰ ਨਾਮ ਅਵਰ ਕਛੂ ਮੇਰੇ ਸੰਗ ਨਾ ਚਾਲੇ ਮਿਲੇ ਕਿਰਪਾ ਗੁਣ ਗਾਮ ਰਹਾਉ ਰਾਜ ਮਾਲ ਅਨੇਕ ਭੋਗ ਰਸ ਸਗਲ

ਕਹੋ ਨਾਨਕ ਸੰਤ ਰੇਨ ਮੰਗੂ ਮੇਰੇ ਮਨ ਪਾਵੇ ਬਿਸਰਾਮ ਟੋਡੀ ਮਹੱਲਾ ਪੰਜਵਾਂ ਪ੍ਰਭ ਜੀ ਕੋ ਨਾਮ ਮਨੇ ਸਧਾਰੇ ਜੀ ਪ੍ਰਾਨ ਸੁਖ ਇਸ ਮਨ ਕੋ ਬਰਤਨ ਹਮਾਰੇ ਰਹਾਉ ਨਾਮ ਜਾਤ ਨਾ ਮੇਰੀ ਪਤ ਹੈ ਨਾ ਮੇਰੇ ਪਰਿਵਾਰੇ ਨਾਮ ਸਿਖਾਈ ਸਦਾ

ਜੀ ਜੰਤ ਹੋਏ ਮਿਰਵਾਨਾ ਦਇਆ ਸੁਆਮੀ, ਜੀ ਜੰਤ ਹੋਏ ਮਿਰਵਾਨਾ ਦਇਆ ਧਾਰੀ ਹਰਨਾਥ, ਨਾਨਕ ਸਰਨ ਪਰੇ ਦੁਖ ਭੰਜਨ ਜਾਂ ਕਾ ਬੜ ਪ੍ਰਤਾਪ ਰਹ। ਟੋਟੀ ਮਹੱਲਾ ਪੰਜਵਾਂ। ਸਵਾਮੀ ਸਰਨ ਪਰੇ ਉਧਰ ਬਾਰੇ, ਕੋਟ ਅਪਰਾਧ ਖੰਡਨ ਕੇ ਦਾਤੇ, ਤੁਝ ਬਿਨ ਕੌਣ ਉਧਾਰੇ ਰਹਾਉ। ਖੋਜਤ ਖੋਜਤ ਬਹੁ ਪ੍ਰਕਾਰੇ, ਸਰਬ ਅਰਥ ਵਿਚਾਰੇ, ਸਾਧ ਸੰਗ ਪਰਮਗਤ ਪਾਈਏ, ਮਾਇਆ ਰਚ ਬੰਧ ਹਾਰੇ। ਚਰਨ ਕਮਲ ਸੰਗ ਪ੍ਰੀਤ ਮਨ ਲਾਗੀ, ਸੁਰਜਨ ਮਿਲੇ ਪਿਆਰੇ, ਨਾਨਕ ਆਨੰਦ ਕਰੇ ਹਰ ਜਪ।

ਇੱਕ ਓਂਕਾਰ ਸਤਿਗੁਰ ਪ੍ਰਸਾਦ ਵੈਸੋ ਗੁਣ ਮੇਰੋ ਪ੍ਰਭ ਜੀ ਕੀ ਨੂੰ ਪੰਚ ਦੁਖ ਰਹੂੰ ਰੋਗ ਹੋਏ ਤਨ ਤੇ ਸਗਲ ਦੂਰ ਕੀ ਨੂੰ ਰਹਾਉ ਬੰਧਨ ਤੋਰ ਸ਼ੋਰ ਵਿਖਿਆ ਤੇ ਗੁਰ ਕੋ ਸ਼ਬਦ ਮੇਰੇ ਹੀਰੇ ਦੀਨ ਰੂਪ ਅਨੁਰੂਪ ਮੇਰੋ ਕਛ ਨਾ ਵਿਚਾਰਿਓ ਪ੍ਰੇਮ ਗਯੋ ਮੋਹ ਹਰ ਰੰਗ ਭੀਨ ਪੇਖਿਓ ਲਾਲਨ ਪਾਠ ਬੀਜ ਖੋਏ ਅਨੰਦ ਚਿਤਾ ਹਰਖੇ ਪਤੀਨ ਤਿਸ ਹੀ ਕੋ ਗ੍ਰਹਿ ਸੋਈ ਪ੍ਰਭ ਨਾਨਕੋ ਸੋ ਠਾਕੁਰੋ ਤਿਸ ਹੀ ਕੋ ਤੀਨ ਟੋਡੀ ਮਹੱਲਾ ਪੰਜਵਾਂ ਮਾਈ ਮੇਰੇ ਮਨ ਕੀ ਪ੍ਰੀਤ ਇਹੀ ਕਰਮ ਧਰਮ ਜਪੇ ਹੀ ਰਾਮ ਨਾਮ ਨਿਰਮਲ ਰੀਤ ਰਹਾਉ ਪ੍ਰਾਣ ਆਧਾਰ ਜੀਵਨ ਤਨ ਮੇਰੋ ਦੇਖਣ ਗੋ ਦਰਸ਼ਨ ਪ੍ਰਮਨੀਤ ਬਾੜ ਕਾੜ ਤੋ ਸਤਸੰਗ ਮੇਰੋ ਮਨ ਆਪਣੇ ਮੌਕੋ ਵਰ ਸਖਾ ਕੀਤ ਸੰਤ ਪ੍ਰਸਾਦ ਭੈ ਮਨ ਨਿਰਮਲੋ ਕਰ ਕਿਰਪਾ ਆਪਣੋ ਕਰ ਲੀਤ ਸਿਮਰ ਸਿਮਰ ਨਾਨਕ ਸੁਖ ਪਾਇਆ ਜਗਤ

ਬਿਸਰਨਾ ਨਿਮ ਖੀਰੇ ਤੇ ਆਪਣੇ ਭਗਤ ਕੋ ਪੂਰਨ ਦਾਨ ਰਹਾਉ। ਖੋਵੋ ਪਰਮ ਰਾਖ ਮੇਰੇ ਪ੍ਰੀਤਮ ਅੰਤਰਜਾਮੀ ਸੁਗੜ ਸੁਜਾਨ। ਕੋਟ ਰਾਜ ਨਾਮ ਤਨ ਮੇਰੇ ਅੰਮ੍ਰਿਤ ਦ੍ਰਿਸ਼ਟ ਤਾਰੋ ਪ੍ਰਮਾਨ। ਆਠ ਬੈ

ਰਸਨ ਸਿਮਰ ਸਿਮਰ ਜਸ ਜੀਵਾ ਨਾਨਕ ਦਾਸ ਸਦਾ ਬਲ ਜਾਵਨ ਟੋਡੀ ਮਹੱਲਾ ਪੰਜਵਾਂ ਮਾਈ ਮਾਇਆ ਛਲ ਤ੍ਰਿਣਕੀ ਅਗਨ ਮੇਕੀ ਛਾਇਆ ਗੋਬਿੰਦ ਭਜਨ ਬਿਨ ਹੜਕਾ ਜਲ ਰਹਾਉ ਛੋੜ ਸਿਆਨ ਬਹੁ ਚਤਰਾਈ ਦੁਇ ਕਰ ਜੋੜ ਸਾਧ ਮਗ ਚਲ ਸਿਮਰ ਸੁਆਮੀ ਅੰਤਰ ਜਾਮੀ ਮਨੁੱਖ ਦੇ ਕਾਯੋ ਤੁਮ ਫਲ ਵੇਦ ਬਖਿਆਨ ਕਰਤ ਸਾਧੂ ਜਨ ਭਾਗਹੀਨ ਸਮਝਤ ਨਹੀਂ ਖਲ

ਵੱਡੇ ਭਾਗ ਦੇਵੇ ਪਰਮੇਸ਼ਰ ਕੋਟ ਫਲਾਂ ਦਰਸ਼ਨ ਗੁਰ ਡੀਠੇ ਰਹਾਉ ਗੁਣ ਗਾਵਤ ਅਚਤ ਬਨਾਸੀ ਕਾਮ ਗ੍ਰੋਧ ਬਿਨਸੇ ਮਦ ਢੀਠੇ ਅਸਤਰ ਭੈ ਸਾਚ ਰੰਗ ਰਾਤੇ ਜਨਮ ਵਰਨ ਬੌਰ ਨਹੀਂ ਪੀਠੇ ਬਿਨ ਹਰ ਭਜਨ ਰੰਗ ਰਸ ਜੇਤੇ ਸੰਤ ਦਿਆਲ ਜਾਣੋ ਸਭ ਝੂਠੇ ਨਾਮ ਰਤਨ ਪਾਇਓ ਜਨ ਨਾਨਕ ਨਾਮ ਬਿਹੂਨ ਚਲੇ ਸਭ ਉਠੇ ਟੋਡੀ ਮਹੱਲਾ ਪੰਜਵਾਂ ਸਾਧ ਸੰਗ ਹਰ ਹਰ ਨਾਮ ਚ ਤਾਰਾ ਸਹਿਜਨੰਦ ਹੋਵੇ ਦਿਨ ਰਾਤੀ ਅੰਕਰ ਭਲੂ ਹਮਾਰਾ ਰਹਾਉ ਗੁਰਪੂਰਾ ਪੇਟਿਓ ਬੁੜਪਾਗੀ ਜਾਂ ਕੋ ਅੰਤ ਨਾ ਪਾਰਾ ਵਾਰਾ ਕਰ ਗਏ ਕੱਢ ਲਿਓ ਜਨ ਆਪਣਾ ਬਿਖ ਸਾਗਰ ਸੰਸਾਰਾ ਜਨਮ ਮਰਨ ਕਾਟੇ ਗੁਰਬਚਨੀ ਬਹੁੜ ਨਾ ਸੰਕਟ ਦੁਆਰਾ

ਤੁਗ ਭੁਗਵੇ ਹਰ ਸਿਮਰਤ ਬਿਨਸੇ ਸਭ ਦੁੱਖ ਰਹਾਉ। ਕੋਟ ਜਨਮ ਕੇ ਕਿਲ ਵਿਖ ਨਾਸੇ, ਸਿਮਰਤ ਪਾਵਨ ਤਨ ਮਨ ਸੁਖ। ਦੇਖ ਸਰੂਪ ਪੂਰਨ ਭਈਆ ਸਾ, ਦਰਸ਼ਨ ਭੇਟ ਤੇ ਉਤਰੀ ਭੁੱਖ। ਚਾਰ ਪਦਾਰਥ ਅਸ਼ਟ ਮਹਾ ਸਿੱਧ, ਕਾਮ ਧੇਨ ਪਾਰ ਜਾਤ ਹਰ ਹਰ ਰੁੱਖ। ਨਾਨਕ ਸਰਨ ਗਈ ਸੁਖ ਸਾਗਰ, ਜਨਮ ਮਰਨ ਫਿਰ ਗਰਬ ਨਾ ਧੁੱਖ। ਟੋਡੀ ਮਹੱਲਾ ਪੰਜਵਾਂ, ਹਰ ਹਰ ਚਰਨ ਹਿਰਦੇ ਉਰ ਧਾਰੇ, ਸਿਮਰ ਸੁਆਮੀ ਸਤਿਗੁਰ ਆਪਣਾ, ਕਾਰਜ ਸਫਲ ਹਮਾਰੇ ਰਹਾਉ। ਪੁੰਨ ਦਾਨ ਪੂਜਾ ਪਰਮੇਸ਼ਰ, ਹਰ ਕੀਰਤ ਤਤ ਵਿਚਾਰੇ, ਗੁਣ ਗਾਵਤ ਤੁਲ ਸੁਖ ਪਾਇਆ, ਠਾਕਰ ਅਗਮ ਉਪਾਰੇ। ਜੋ ਜਨ ਪਾਰ ਬ੍ਰਹਮ ਆਪਣੇ ਕੀਨੇ, ਤਿਨਕਾ ਬਹੁਰ ਕੁਛ ਨਾ ਵਿਚਾਰੇ। ਨਾਮ ਰਤਨ ਸੁਣ ਜਪ ਜਪ ਜੀਵਾਂ, ਹਰ ਨਾਨਕ ਕੰਠ ਮਝਾਰੇ। ਟੋਡੀ ਮਹੱਲਾ ਨੌਵਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਕਹੋ ਕਹਾਂ ਆਪਣੀ ਅਦਮਾਈ, ਉਰਜਿਓ ਕਨ ਕਾਮਨੀ ਕੇ ਰਸ, ਨਹਿ ਕੀਰਤ ਪ੍ਰਭ ਗਾਈ ਰਹੋ। ਜਗ ਝੂਠੇ ਕੋ ਸਾਚ ਜਾਣ ਕੇ, ਤਾਂ ਸਿਉ ਰੁਚ ਅਪਜਾਈ, ਦੀਨ ਬੰਦ ਸਿਮਰੋ ਨਹੀਂ ਕਬੂ, ਹੋਤ ਜੋ ਸੰਗ ਸਹਾਈ। ਮਗਨ ਰਹੋ ਮਾਇਆ ਮੈਂ ਨਿਸਤਿਨ, ਛੁਟੀ ਨਾ ਮਨ ਕੀ ਕਾਈ। ਕਹਿ ਨਾਨਕ ਅਬ ਨਾਹੀ ਅਨੰਤ ਗਤ, ਬਿਨ ਹਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੌੜੀ ਵੱਡੀ ਵੱਡਾ ਪਾ ਤੇਰਾ ਮਰਤਬਾ ਰੰਗ ਪ੍ਰਤਬਾ ਜੀ ਅੰਦਰ ਜੀ ਸਭ ਕੁਛ ਜਾਣ ਲਾ ਸਭ ਕੁਛ ਤੇਰਾ ਵਸੂ ਤੇਰਾ ਘਰ ਪਲਾ ਤੇਰੇ ਘਰ ਨੇ ਦੂਦੇ ਤੁਦ ਕਰਮਾ ਮਹੱਤਾ ਤੇ ਆਪਣਾ ਆਪ ਜਨ

ਸਤਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: guilty on the other thing.
1: Kun ei ole vielä alhaalla, mutta on varmaan
0: ihan saatu jotain. Enkä digitaan nyt jakaa ja antaa.
1: Mä en mitään, mun en tehdä sinun mitään.
2: Mä
1: niin, mun karttia.
2: Mikä on teidän neuvon?
1: ਵਾਹਿਗੁਰੂ ਸਿਮਰਨ ਕਰਾਂਗੇ ਵਾਹਿਗੁਰੂ ਸਿਮਰਨ ਕਰਨਾ ਜ਼ਰੂਰੀ ਵਾਹਿਗੁਰੂ ਸਿਮਰਨ ਕਰਨਾ ਜ਼ਰੂਰੀ ਹੈ ਅੱਛਾ ਅੰਤਿਆ ਦੇ ਗੀਤਾਂ ਵਿੱਚ ਹੋਰ ਕਰ ਦਿੰਦੇ ਕਰਨਾ ਕਿ ਪਹਿਲੀ ਸ਼ੁਰੂ ਕਰ ਦਿੰਦੇ ਮੈਂ ਤਾਂ ਕਰਨਾ
3: ਆਇਆ ਨਹੀਂ ਸੱਚਾ
1: ਆਇਆ ਨਹੀਂ ਸੱਚਾ ਸਿੰਘ ਨਹੀਂ ਆਇਆ ਜੀ ਉੱਤੇ ਸੱਚਾ
3: ਸਿੰਘ
1: ਚਲੋ ਵਾਹਿਗੁਰੂ ਸਿਮਰਨ ਕਰਨ ਨਾਲ ਕਰੋਗੇ ਵਾਹਿਗੁਰੂ ਸਿਮਰਨ ਸ਼ੁਰੂ ਕਰਾਂ ਕਰੋਗੇ ਆਨ ਕਰੋ

0: ਜੈ ਮਾਤ ਪਿਤਾ ਸੁਤ ਮੀਤ ਨ ਭਾਈ
1: ਮਨੁਆ ਨਾਮ ਤੇਰੇ ਸੰਗ ਸਹਾਈ
0: ਜੈ ਮਹਾ ਭਿਆਨ ਦੂਤ ਜਮ ਦਲੈ
1: ਤੈ ਕੇਵਲ ਨਾਮ ਸੰਗ ਤੇਰੇ ਚਲੈ
0: ਮੁਸ਼ਕਲ ਹੋਵੇ ਅਤ ਭਾਰੀ
1: ਹਰ ਕੋ ਨਾਮ ਕਿਨ ਮੈ ਉਧਾਰੀ
0: ਅਨਕ ਪੁਣ ਚਰਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟ ਪਾਪ ਪਰ ਹਰੈ
0: ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੂਖ ਗਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਕਰੋਰੀ ਬੰਦ ਨਾ ਪਰੈ
1: ਹਰ ਕਾ ਨਾਮ ਜਪਤ ਨਿਸਤਰੈ
0: ਮਾਇਆ ਰੰਗ ਤਿਖ ਨਾ ਬੁਝਾਵੈ
1: ਹਰ ਕਾ ਨਾਮ ਜਪਤ ਆਗਾਵੈ
0: ਜੇ ਮਾਰਗ ਇਹ ਜਾਤ ਅਕੇਲਾ
1: ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮ ਮਨ ਸਦਾ ਧਿਆਈਐ
1: ਨਾਨਕ ਗੁਰਮੁਖ ਪਰਮ ਗਤ ਪਾਈਐ
0: ਟੁੱਟਤ ਨਹੀਂ ਕੋਟ ਲਖ ਵਾਹੀ
1: ਨਾਮ ਜਪਤ ਤੈ ਭਾਰ ਪਰਾਈ
0: ਅਨਕ ਵਿਗਨ ਜੈ ਆਏ ਸੰਘਾਰੈ
1: ਹਰ ਕਾ ਨਾਮ ਤਤਕਾਲ ਉਧਾਰੈ

0: ਜਪੋ ਮਨ ਰੰਗਾ
1: ਨਾਨਕ ਪਾਈਏ ਸਾਧਕੇ ਸੰਗ
0: ਜੇ ਮਾਰ ਕੇ ਗਣੇ ਜਾਹੇ ਨ ਕੋਸਾ
1: ਹਰ ਕਾ ਨਾਮ ਹੁਆ ਸੰਗ ਤੋਸਾ
0: ਪੈਂਡੇ ਮਾ ਅੰਧ ਗੁਬਾਰਾ
1: ਹਰ ਕਾ ਨਾਮ ਸੰਗ ਜਿਆਰਾ।

0: ਮਨ ਤੁਝ ਅਕਰਖੈ
1: ਨਾਨਕ ਹਰਿ ਹਰਿ ਅੰਮ੍ਰਿਤ ਵਰਖੈ
0: ਸੰਜਨਾ ਕੀ ਵਰਤਨ ਨਾਮ
1: ਸੰਜਨਾ ਕੇ ਮਨ ਵਿਸ਼ਰਾਮ
0: ਹਰਿ ਕਾ ਨਾਮ ਦਾਸ ਕੀ ਓਟ
1: ਹਰਿ ਕੇ ਨਾਮ ਉਦਰੇ ਜਨ ਕੋਟ
0: ਹਰਿ ਜਸ ਕਰਤੋ ਸੰਤ ਦਿਨ ਰਾਤ
1: ਹਰਿ ਔਖਤ ਸਾਧ ਕਮਾ

0: ਬੋਧ ਭੋਜਨ ਹਰ ਰਸ ਰਾਤੇ
1: ਸੁਨ ਸਮਾਦ ਨਾਮ ਰਸਮਾਤੇ
0: ਆਠ ਪਹਿਰ ਜਨ ਹਰ ਹਰ ਜਪੈ
1: ਹਰ ਕਾ ਭਗਤ ਪ੍ਰਗਟ ਨਹੀਂ ਛਪੈ
0: ਹਰ ਕੀ ਭਗਤ ਮੁਕਤ ਭਉ ਕਰੇ
1: ਨਾਨਕ ਜਨ ਸੰਕੇ ਤੇ ਤਰੇ
0: ਪਾਰ ਜਾਤਿਉ ਹਰ ਕੋ ਨਾਮ
1: ਕਾਮ ਤੇ ਨਰ ਹਰ ਗੁਣ ਗਾਮ
0: ਸਭ ਤੇ ਉਤਮ ਹਰ ਕੀ ਕਥਾ
1: ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਦਵਸੈ
1: ਸੰਤ ਪ੍ਰਤਾਪ ਦੁਰਤ ਸਭ ਨਸੈ
0: ਸੰਗ ਵਡਭਾਗੀ ਪਾਈਐ
1: ਸੰਤ

0: ਜਾਪਤ ਆਪ ਗਿਆਨ ਸਭ ਧਿਆਨ
1: ਘਟ ਸ਼ਾਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਧਰਮ ਕਿਰਿਆ
1: ਸਗਲ ਤਿਆਗ ਬਨ ਮਦੇ ਫਿਰਿਆ
0: ਅਨਕ ਪ੍ਰਕਾਰ ਕੀਏ ਬਹੁ ਜਤਨਾ
1: ਪੁਨ ਦਾਨ ਹਮੇ ਬਹੁ ਰਤਨਾ
0: ਸਰੀਰ ਘਟਾਏ ਹਮੇ

0: ਹੋਮਤ ਪ੍ਰਾਨ
1: ਕਨਕ ਅਸਵ ਹੈ ਵਰ ਭੂਮ ਦਾਨ
0: ਨਿਉਲੀ ਕਰਮ ਕਰੇ ਬਹੁ ਆਸਨ
1: ਜੈਨ ਮਾਰਗ ਸੰਜਮ ਅਤ ਸਾਧਨ
0: ਨਿਮਖ ਨਿਮਖ ਕਰ ਸਰੀਰ ਕਟਾਵੈ
1: ਤਾਂ ਵੀ ਹਮੇ ਮਹਿਲ ਨਾ ਜਾਵੇ
0: ਕੇ ਨਾਮ ਸੰਸਰ ਕਛ ਨਾਹਿ
1: ਨਾਨਕ ਗੁਰਮੁਖ

0: ਅਨਹੀਤਾ
1: ਸੁਧ ਕਹਾਂ ਹੋਏ ਕਾਛੀ ਪੀਤ
0: ਮਨ ਹਰ ਕੇ ਨਾਮ ਕੀ ਮਹਿਮਾ ਊਚਾ
1: ਨਾਨਕ ਨਾਮ ਉਧਰੇ ਪਤਿਤ ਬਹੁ ਮੂਚ
0: ਬਹੁਤ ਸਿਆਣਪ ਜਮਕਾ ਭਉ ਵਿਆਪੈ
1: ਅਨੇਕ ਜਤਨ ਕਰਤ੍ਰੀ ਸੰਨਾ ਤ੍ਰਾਪੈ
0: ਅਨੇਕ ਅਗਨ ਨਹੀਂ ਬੁਝੈ
1: ਕੋ ਟੁਕਾਵ ਦਰਗਹਿ ਨਹੀਂ ਸਿਜੈ
0: ਤੁਰਸ ਨਾਹੀ ਉਭ ਪਿਆਲ
1: ਮੋਹਿ ਵਿਆਪੈ ਮਾਇਆ ਜਾਲ
0: ਅਵਰ ਕਤੋ ਸਗਲੀ ਜਮਡਾਨੈ
1: ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ
0: ਤਾ ਨਾਮ ਜਪਤ ਦੁਖ ਜਾਏ
1: ਨਾਨਕ ਬੋਲੇ ਸਹਿ ਸੁਭਾਏ
0: ਚਾਰ ਪਦਾਰਥ ਜੇ ਕੋ ਮੰਗੈ
1: ਸਾਜਨਾ ਕੀ ਸੇਵਾ ਲਾਗੈ
0: ਕੋ ਆਪਣਾ ਦੁਖ ਮਿਟਾਵੈ
1: ਹਰ ਹਰ ਨਾਮ ਹਿਰਦੇ ਸਭ ਗਾਵੈ
0: ਕੋ ਆਪਣੀ ਸੋਭਾ ਲੋਰੈ
1: ਸਾ ਸੰਗ ਹਮੈ ਛੋਰੈ
0: ਕੋ ਜਨਮ ਮਰਨ ਤੇ ਡਰੈ
1: ਸਾਜਨਾ ਕੀ ਸਰਣੀ ਪਰੈ
0: ਜਨ ਕੋ ਪ੍ਰਭ ਦਰਸ ਪਿਆਸਾ
1: ਨਾਨਕ ਤਾਕੇ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ
1: ਸਾ ਸੰਗ ਜਾ ਕਾ ਮਿਟੈ ਅਭਿਮਾਨ
0: ਆਪਸ ਕਉ ਜੋ ਜਾਣੈ ਨੀਚਾ
1: ਸੋ ਗਨੀਐ ਸਭ ਤੇ ਉੱਚਾ
0: ਕਾ ਮਨ ਹੋਏ ਸਗਲ ਕੀ ਦੀਨਾ
1: ਹਰ ਹਰ ਨਾਮ ਤਿੰਨ ਘੱਟ ਘੱਟ ਚੀਨਾ
0: ਮਨ ਆਪਣੇ ਤੇ ਬੁਰਾ ਮਿਟਾਨਾ
1: ਦੇਖੇ ਸਗਲ ਸ੍ਰੇਸ਼ਟ ਸਾਜਨਾ
0: ਸੁਖ ਦੁਖ ਜਨ ਸਮ ਦਿਸਟੇਤਾ।

0: ਸੰਗ ਆਪਰਾਤੇ
1: ਤੁਮਰੀ ਉਸਤਤ ਤੁਮ ਤੇ ਹੋਏ
0: ਨਾਨਕ ਅਵਰ ਨ ਜਾਣਸ ਕੋਏ
1: ਸਰਵ ਧਰਮ ਮੇ ਸ੍ਰੇਸ਼ਟ ਧਰਮ
0: ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੇ ਉਤਮ ਕਿਰਿਆ
0: ਸਾ ਸੰਗ ਦੁਰਮਤ ਮਲ ਹਿਰਿਆ
1: ਸਗਲ ਉਦਮ ਮੇ ਉਦਮ ਭਲਾ
0: ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੇ ਅੰਮ੍ਰਿਤ ਬਾਣੀ
0: ਹਰ ਕੋ ਜਸਨ ਰਸਨ ਬਖਾਨੀ

ਸੇਵਾ ਨਾਮ ਨਿਧ।

0: ਮਨ ਨਹੀਂ ਲਾਵੇ
1: ਜੋ ਠਾਕਰ ਸਦ ਸਦਾ ਹਜੂਰੇ
0: ਤਾਕੋ ਅੰਧਾ ਜਾਣਤ ਦੂਰੇ
1: ਕੀ ਟੈਲ ਪਾਵਹਿ ਦਰਗਹਿ ਮਾਨ
0: ਕਿਸੇ ਬਿਸਾਰੇ ਮੁਗਦੇ ਅਜਾਨ
1: ਸਦਾ ਸਦਾ ਇਹੋ ਭੂਲਣ ਹਾਰ
0: ਨਾਨਕ ਰਾਖਨ ਹਾਰ ਪਾਰ
1: ਰਤਨ ਤਿਆ ਕੌਡੀ ਸੰਗ ਰਚੈ
0: ਸਾ ਚੋਟ ਚੂਟ ਸੰਗ ਮਚੈ
1: ਜਨਾ ਸੁਅਸਤਰ ਕਰ ਮਨ
0: ਜੋ ਹੋ ਵੰਸੋ ਦੂਰ ਪਰਾਨੇ
1: ਤੋੜ ਜਾਏ ਤਿਸਕਾ ਸ਼ਰਮ ਕਰੈ
0: ਸੰਗ ਸਹਾਇ ਤਿਸ ਪਰ ਹਰੈ
1: ਚੰਦਨ ਲੇਪ ਉਤਾਰੈ ਧੋਏ
0: ਗਰਦਾ ਪ੍ਰੀਤ ਕਸਮ ਸੰਗ ਹੋਏ
1: ਅੰਧ ਕੋਪ ਮੈਂ ਪਤਤ ਵਿਕਰਾਲ
0: ਨਾਨਕ ਕਾਢ ਲਿਓ ਪ੍ਰਭ ਦਿਆਲ
1: ਤੁਤ ਪਸੂ ਕੀ ਮਾਨਸ ਜਾਤ
0: ਲੋਕ ਪਚਾਰਾ ਕਰੇ ਦਿਨ ਰਾਤ
1: ਬਾਹਰ ਪੇਖ ਅੰਤਰ ਮਲ ਮਾਇਆ
0: ਛਪਸ ਨਾਏ ਕਛ ਕਰੇ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ
0: ਅੰਤਰ ਵਿਆਪੇ ਲੋਭ ਸੁਆਨ
1: ਅੰਤਰ ਅਗਣ ਬਾਲ ਤਨ ਸੁਆਹ
0: ਗਲ ਪਾਥਰ ਕੈਸੇ ਤਰੈ ਥਾ
1: ਜਾਕੇ ਅੰਤਰ ਬਸੇ ਪ੍ਰਭਾਪ
0: ਨਾਨਕ ਤੇਜਨ ਸਹਿਜ ਸਮਾਤ
1: ਸੁਣੰਦਾ ਕੈਸੇ ਮਾਰਗ ਪਾਵੈ
0: ਕਰ ਗਏ ਲੈ ਓੜ ਨਿਭਾਵੇ
1: ਕਾਂ ਬੁਝਾਰਤ ਬੂਝੈ ਡੋਰਾ
0: ਨਿਸਕਹੀਏ ਤੋਂ ਸਮਝੇ।

0: ਆਪਣਾ ਹੁਕਮ ਮਨਾਇਆ
1: ਸਰਬ ਥੋਕ ਨਾਨਕ ਤਿੰਨ ਪਾਇਆ
0: ਗ੍ਰੰਥ ਸਭ ਆਪਣੀ ਦੇ ਰਾਸ
1: ਪੀਤ ਵਰਤਿਆ ਨਾ ਦੁਲਾਸ
0: ਨਾਨਕ ਬਾਰ ਸਾਫ ਲੈ
1: ਅਗਿਆਨੀ ਮਨ ਰੋਸ ਕਰੇ
0: ਵਰਤਿਤ ਆਪ ਹੀ ਖੋਵੇ
1: ਬਹੁਤ ਉਸਕਾ ਵਿਸ਼ਵਾਸ ਨਾ ਹੋਵੇ
0: ਵਸਤੂ

0: ਕੀ ਛਾਇਆ ਸਿਉ ਰੰਗ ਲਾਵੈ
1: ਪਛਤਾਵੇ
0: ਸੋ ਚਾਲਣ ਹਾਰ
1: ਲਪਟ ਰਿਓ ਤੈ ਅੰਧਾਰ
0: ਲਗਾਉ ਸਿਉ ਜੋ ਲਾਵੈ ਨੇ
1: ਤਾਕੋ ਹਾਰ ਨਾ ਆਵੇ ਕੇ
0: ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ
1: ਕਰ ਕਿਰਪਾ ਨਾਨਕ ਆਪ ਲੈ ਲਾਈ
0: ਮਿਥਿਆ ਤਨ ਧਨ ਕੁਟੁੰਬ ਸਵਾਇਆ
1: ਮਿਥਿਆ ਹੋਮੇ ਮਮਤਾ ਮਾਇਆ
0: ਮਿਥਿਆ ਰਾਜ ਜਵਨ ਧਨ ਮਾਲ
1: ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਥ ਹਸਤੀ ਅਸੁਭ ਵਸਤਰਾ
1: ਮਿਥਿਆ ਰੰਗ ਸੰਗ ਮਾਇਆ ਭੇਖ ਹਸਤਾ
0: ਮਿਥਿਆ ਧਰੋਹ ਮੋਹ ਅਭਿਮਾਨ
1: ਮਿਥਿਆ ਆਪਸ ਉਪਰ ਕਰਤ ਗੁਮਾਨ

0: ਬਿਨਾਂ
1: ਧਨ
0: ਭਜਨ ਬਿਨ ਬ੍ਰਿਥੇ ਸਭ ਕਾਮ
1: ਜੋ ਕਿਰਪਨ ਕੇ ਨਿਰਾ ਰਖ ਦਾਮ
0: ਧਨ ਤੇ ਜਨ ਜੇ ਕਟ ਬਸਿਓ ਹਰ ਨਾਉ
1: ਨਾਨਕ ਤਾਕੇ ਬਲ ਬਲ ਜਾਓ
0: ਰਹਿਤ ਔਰ ਕਸ਼ ਔਰ ਕਮਾਵਤ
1: ਮਨ ਨਹੀਂ ਪ੍ਰੀਤ।

0: ਹੋਏ ਪੁਜਾਰੀ
1: ਕਈ ਕੋਟ ਆਚਾਰ ਵਿਵਹਾਰੀ
0: ਕਈ ਕੋਟ ਪੈ ਤੀਰਥ ਵਾਸੀ
1: ਕਈ ਕੋਟ ਬਨ ਪ੍ਰਮੇ ਉਦਾਸੀ
0: ਕਈ ਕੋਟ ਵੇਦ ਕੇ ਸਰੋਤੇ
1: ਕਈ ਕੋਟ ਤਪੀ ਸਰ ਹੋਤੇ
0: ਕਈ ਕੋਟ ਆਤਮ ਧਿਆਨ ਧਾਰ ਹੈ
1: ਕਈ ਕੋਟ ਕਬ ਕਾ ਵਿਚਾਰ ਹੈ
0: ਕਈ ਕੋਟ ਨਵਤਨ ਨਾਮ ਧਿਆਵ ਹੈ
1: ਨਾਨਕ ਕਰਤੇ

0: ਕਈ ਕੋਟ ਪਾਥਰ ਬਿਰਖ ਨਿਪ ਜਾਏ,
1: ਕਈ ਕੋਟ ਪਵਨ ਪਾਣੀ ਬੈਸੰਤਰ,
0: ਕਈ ਕੋਟ ਦੇਸ ਭੂ ਮੰਡਲ,
1: ਕਈ ਕੋਟ ਸਸਿ ਸੁਰ ਨਖਤਰ,
0: ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ,
1: ਸਮਗਰੀ ਆਪਣੇ ਸੂਤ ਧਾਰਾ,
0: ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸ਼ਤਾਰ,
1: ਕਈ ਕੋਟ ਰਾਜਸ ਤਾਮਸ ਸਾਤਕ,
0: ਕਈ ਕੋਟ ਵੇਦ ਪੁਰਾਣ ਸਿਮਰਤ ਅਰਸਾਸਤ,
1: ਕਈ ਕੋਟ ਕੀਏ ਰਤਨ ਸਮਾਨਦ,
0: ਕਈ ਕੋਟ ਨਾਨਾ ਪ੍ਰਕਾਰ ਜੰਤ,
1: ਕਈ ਕੋਟ ਕੀਏ ਚਿਰ ਜੀਵੇ,
0: ਕਈ ਕੋਟ ਗਿਰੀ ਮੇਰ ਸੁਗਰਨ ਕੇਵੇ,
1: ਕਈ ਕੋਟ ਜਹਰ ਕਿਨ ਪਿਸਾਚ,
0: ਕਈ ਕੋਟ ਭੂਤ ਪ੍ਰੇ ਸੁਗਰ ਮੇਗਾਚ,
1: ਸਭ ਤੇ ਨੇਰੇ ਸਭ ਉਤੇ ਦੂਰ,
0: ਨਾਨਕ ਆਪ ਲਿਪਤ ਰਿਆ ਭਰਪੂਰ,
1: ਕਈ ਕੋਟ ਪਾਤਾਲ ਕੇ ਵਾਸੀ,
0: ਕਈ ਕੋਟ ਨਰਕ ਸੁਰਗ ਨਿਵਾਸੀ,
1: ਕਈ ਕੋਟ ਜਨਮ ਹੈ ਜੀਵ ਹੈ ਮਰ ਹੈ,
0: ਕਈ ਕੋਟ ਜੋ ਨੀ ਫਿਰੈ,
1: ਕਈ ਕੋਟ ਬੈਠਤ ਹੀ ਖਾਹੇ,
0: ਕਈ ਕੋਟ ਖਾਲੇ ਤਕ ਪਾਏ,
1: ਕਈ ਕੋਟ ਕੀਏ ਧਨਵੰਤ,
0: ਕਈ ਕੋਟ ਮਾਇਆ ਮੈਂ ਚਿੰਤ,
1: ਜਹ ਜਹ ਭਾਣਾ ਤਹ ਤਹ ਰਾਖੇ,
0: ਨਾਨਕ ਸਭ ਕਿਛ ਪ੍ਰਭ ਕੈ ਹਾਥੇ,
1: ਕਈ ਕੋਟ ਭੈ ਬੈਰਾਗੀ,
0: ਰਾਮ ਨਾਮ ਸੰਗ ਤਿਨ ਲਿਵ ਲਾਗੇ,
1: ਕਈ ਕੋਟ ਪ੍ਰਭ ਕੋ ਖੋਜੰਤੇ।

0: ਨੀਚ ਵਿਵਹਾਰ
1: ਮੈਂ ਅਨੇਕ ਰੰਗ ਪ੍ਰਕਾਰ
0: ਦੇਖੇ ਆਪਣੀ ਵਡਿਆਈ
1: ਭਾਵੇ
0: ਮਾਨੁਗਤ ਪਾਵੇ
1: ਭਾਵੇ ਤਾਂ ਪਾਤਰ
0: ਭਾਵੇ ਬਿਨ ਸਾਸ ਤੇ ਰਾਖੇ
1: ਭਾਵੇ ਤਾਂ ਹਰ ਗੁਣ ਪਾਖੇ
0: ਭਾਵੇ ਤਾਂ ਪਤਤ ਉਧਾਰ ਹੈ
1: ਕਰੇ ਆਪਨ ਵਿਚਾਰ
0: ਸਿਰਿਆ ਕਾ ਆਪ ਸਵਾਮੀ
1: ਅੰਤਰ ਜਾਮੀ।

0: ਸਭ ਕੁਛ ਲੈ
1: ਜੋਤਿਸ਼ ਪਾਵੈ ਸੋਈ ਕਰੇ
0: ਜਾਣਤ ਵਿਖਿਆ ਮਹਿ ਰਚੈ
1: ਜੇ ਜਾਣਤ ਆਪਨ ਆਪ ਬਚੈ
0: ਪਰਮੇ ਭੁਲਾ ਦੈ ਦਿਸ ਧਾਵੈ
1: ਨਿਮਕ ਮਾਇ ਚਾਰ ਕੁੰਡ ਫਿਰ ਆਵੈ
0: ਕਿਰਪਾ ਜਿਸ ਆਪਣੀ ਭਗਤ ਦੇ
1: ਨਾਨਕ ਤੇ ਜਨਾ ਮਿਲੇ
0: ਖਿਨਮੇ ਨੀਚ ਕੀਟ ਕੌ ਰਾਜ
1: ਬ੍ਰਹਮ ਗਰੀਬ ਨਿਵਾਜ
0: ਜਾਕਾ ਦਿਠ ਕਛੁ ਨ ਆਵੈ
1: ਤਿਸ ਤਤਕਾਲ ਦੇ ਦਿਸ ਪ੍ਰਗਟਾਵੈ
0: ਜਾਕੋ ਆਪਣੀ ਕਰੇ ਬਖਸੀਸ
1: ਕਾਲੇ ਖਾਨ ਗਨੇ ਜਗਦੀਸ
0: ਜੋ ਪਿੰਡ ਸਭ ਤਿਸ ਕੀ ਰਾਸ
1: ਕਟ ਪੂਰਨ ਬ੍ਰਹਮ ਪ੍ਰਕਾਸ਼
0: ਆਪਣੀ ਬਣਤ ਆਪ ਬਣਾਈ
1: ਨਾਨਕ ਜੀਵੈ ਦੇਖ ਬਣਾਈ
0: ਇਸਕਾ ਬਲ ਨਾਹੀ ਇਸ ਹਾਥ
1: ਕਰਨ ਕਰਾਵਨ ਸਰਬ ਕੋ ਨਾਥ
0: ਆਗਿਆਕਾਰੀ ਬਪਰਾ ਜੀਓ
1: ਜੋ ਤਿਸ ਭਾਵੈ ਸੋਈ ਫੁਨ ਕੀਓ
0: ਉੱਚ ਨੀਚ ਮਹਿ ਵਸੈ
1: ਕਬੂ ਸੋ ਹਰਕ ਰੰਗ ਹਸੈ
0: ਕਬੂ ਨਿੰਦ ਚਿੰਦ ਵਿਵਹਾਰ
1: ਕਬੂ ਹੋਬ ਆਕਾਸ ਪਿਆਲ
0: ਕਬੂ ਬੇਤਾ ਬ੍ਰਹਮ ਵਿਚਾਰ
1: ਨਾਨਕ ਆਪ ਮਿਲਾਵਨ ਹਾਰ
0: ਕਬੂ ਨਿਰਤ ਕਰੇ ਬਹੁ ਭਾਤ
1: ਕਬੂ ਸੋਏ ਰਹੇ ਦਿਨ ਰਾਤ
0: ਕਬੂ ਮਹਾ ਕ੍ਰੋਧ ਵਿਕਰਾਲ
1: ਕਬੂ ਸਰਬ ਕੀ ਹੋ ਤਰਵਾਲ
0: ਕਬੂ ਹੋਏ ਬਹਿ ਬਡ ਰਾਜਾ
1: ਕਬੂ ਭਿਖਾਰੀ ਨੀਚ ਕਾ ਸਾਜਾ
0: ਕਬੂ ਕਿਰਤ ਮਹਿ ਆਵੈ
1: ਕਬੂ ਪਲਾ ਪਲਾ ਕਹਾਵੈ
0: ਰਾਖੇ ਤਿਵ ਹੀ ਰਹੇ
1: ਗੁਰ ਪ੍ਰਸਾਦ ਨਾਨਕ ਸਚ ਕਹੇ
0: ਕਬੂ ਕਬੂ ਹੋਏ ਪੰਡਿਤ ਕਰੇ ਬਖਿਆਨ
1: ਕਬੂ ਮੋਹਨ ਧਾਰੀ ਲਾਵੇ ਧਿਆਨ
0: ਕਬੂ ਤਟ ਤੀਰਥ ਇਸਨਾਨ
1: ਕਬੂ ਸਿੱਧ ਸਾਧਕ ਮੁਖ ਗਿਆਨ
0: ਕਬੂ ਪੇਟ ਹਸਤ ਪਤੰਗ ਹੋਏ ਜੀਆ
1: ਅਨੇਕ ਜੋਨ ਪਰਮੇ ਪਰਮੀਆ
0: ਨਾਨਾ ਰੂਪ ਜੋ ਸਵਾਗੀ ਦਿਖਾਵੇ
1: ਜੋ ਪ੍ਰਭਾਵੇ ਤਿਵੇ ਨਚਾਵੇ
0: ਜੋ ਤੁਸ ਭਾਵੇ ਸੋਈ ਹੋਏ
1: ਨਾਨਕ ਦੂਜਾ ਵਰਣ ਕੋਏ
0: ਕਬੂ ਸਾਧ ਸੰਗਤ ਇਹ ਪਾਵੇ
1: ਉਸ ਸਥਾਨ ਤੇ ਬਹੁ ਨ ਆਵੇ
0: ਅੰਤਰ ਹੋਏ ਗਿਆਨ ਪ੍ਰਗਾਸ
1: ਉਸ ਸਥਾਨ ਕਾ ਨਹੀਂ ਵਿਨਾਸ
0: ਅੰਤਰ ਨਾਮ ਰਤੇ ਕਰਾਂਗਾ
1: ਸਦਾ ਬਸੇ ਪਾਰ ਬ੍ਰਹਮ ਕੇ ਸੰਗ
0: ਜਲ ਮਹਿ ਜਲ ਆਏ ਖਟਾਨਾ
1: ਕਿਉਂ ਜੋਤੀ ਸੰਗ ਜੋ

0: ਕਹੋ ਕਿਛ ਹੋਏ
1: ਆਂਤ ਨੰਤਰੇ ਕੈ ਸੋਏ
0: ਚਲਤ ਆਪ ਕਰ ਨਿਹਾਰ
1: ਕਾਤਾ ਕਰੇ ਰੰਗਿਆ ਪਾਰ
0: ਆਪ ਮਨ ਆਪਣੇ ਮਾਹੇ
1: ਨਾਨਕ ਕੀਮਤ ਕਹਿ ਨਾ ਜਾਏ
0: ਸਤ ਸਤ ਪ੍ਰਭ ਸੁਆਮੀ
1: ਗੁਰ ਪ੍ਰਸਾਦ ਕਿਨੇ ਵਖਿਆਨੇ
0: ਸਚ ਸਚ ਸਭ ਕੀਨਾ
1: ਕੋਟ ਮਦੇ ਕਿਨੇ ਬਿਰਲੇ ਚੀਨਾ
0: ਭਲਾ ਭਲਾ ਭਲਾ ਤੇਰਾ ਰੂਪ
1: ਅਤ ਸੁੰਦਰਿਆ

0: ਦੁਖਣ ਆਰ ਜਾ ਘਟੈ
1: ਸੰਤ ਕੇ ਦੁਖਣ ਜਮਤੇ ਨਹੀਂ ਛੁਟੈ
0: ਸੰਤ ਕੇ ਦੁਖਣ ਸੁਖ ਸਭ ਜਾਏ
1: ਸੰਤ ਕੇ ਦੁਖਣ ਨਰਕ ਮੈਂ ਪਾਏ
0: ਸੰਤ ਕੇ ਦੁਖਣ ਮਤ ਹੋਏ ਮਲੀਨ
1: ਸੰਤ ਕੇ ਦੁਖਣ ਸੋਭਾ ਤੇ ਹੀਨ
0: ਸੰਤ ਕੇ ਹੱਥੇ ਕੋ ਰੱਖੇ ਨਾ ਕੋਈ
1: ਸੰਤ ਕੇ ਦੁਖਣ ਥਾਨ ਭ੍ਰਸ਼ਟ ਹੋਏ
0: ਸੰਤ ਕਿਰਪਾਲ ਕਿਰਪਾ ਜੀ ਕਰੈ
1: ਨਾਨਕ ਸੰਤ ਸੰਗ ਨਿੰਦਕ ਵੀ ਕਰੈ
0: ਸੰਤ ਕੇ ਦੁਖਣ ਤੇ ਮੁਖ ਭਵੈ
1: ਸੰਤਨ ਕੇ ਦੁਖਣ ਕਾਲ ਜਲੈ
0: ਸੰਤਨ ਕੇ ਦੁਖਣ ਸਭ ਜੋਨ ਪਾਏ
1: ਸੰਤ ਕੇ ਦੁਖਣ ਤ੍ਰਿਗਤ ਜੋਨ ਕਿਰਮਾਏ
0: ਸੰਤਨ ਕੇ ਦੁਖਣ ਤ੍ਰਿਸ਼ਨਾ ਮਹਿ ਜਲੈ
1: ਸੰਤ ਕੇ ਦੁਖਣ ਸਭ ਕੋ ਛਲੈ
0: ਸੰਤ ਕੇ ਦੁਖਣ ਤੇ ਸਭ ਜਾਏ
1: ਸੰਤ ਕੇ ਦੁਖਣ ਨੀਚ ਨਿਚਾਏ
0: ਸੰਤ ਦੁਖੀ ਕਾ ਥਉ ਕੋ ਨਾਹੈ
1: ਨਾਨਕ ਸੰਤ ਭਾਵੇ ਤਾਂ ਹੋਏ ਵੀ ਗਤ ਪਾਏ
0: ਸੰਤ ਕਾ ਨਿੰਦਕ ਮਾ ਅਤ ਤਾਈ
1: ਸੰਤ ਕਾ ਨਿੰਦਕ ਖਿੰਟ ਕਨ ਨਾ ਪਾਏ
0: ਸੰਤ ਕਾ ਨਿੰਦਕ ਮਾ ਤਿਆਰਾ
1: ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
0: ਸੰਤ ਕਾ ਨਿੰਦਕ ਰਾਜ ਤੇ ਹੀਨ
1: ਸੰਤ ਕਾ ਨਿੰਦਕ ਦੁਖਿਆ ਰਦੀਨ
0: ਸਰਵ ਰੋਗ
1: ਸੰਤ ਕੇ ਨਿੰਦਕ ਕੋ ਸਦਾ ਵਿਜੋਗ
0: ਸੰਤ ਕੇ ਨਿੰਦਾ ਦੁਖ ਮੈਂ ਦੁਖ
1: ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ
0: ਸੰਤ ਕਾ ਦੁਖੀ ਸਦਾ ਪਵਿੱਤ
1: ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ
0: ਸੰਤ ਕੇ ਦੁਖੀ ਕੋ ਡਾਨ ਲਾਗੈ
1: ਸੰਤ ਕੇ ਦੁਖੀ ਕੋ ਸਭ ਤਿਆਗੈ
0: ਸੰਤ ਕਾ ਦੁਖੀ ਮਾ ਅਹੰਕਾਰੀ
1: ਸੰਤ ਕਾ ਦੁਖੀ ਸਦਾ ਵਿਕਾਰੀ
0: ਸੰਤ ਕਾ ਦੁਖੀ ਜਨਮੇ ਮਰੈ
1: ਸੰਤ ਕੀ ਦੁਖ ਨਾ ਸੁਖ ਤੇ ਟਰੈ
0: ਸੰਤ ਕੇ ਦੁਖੀ ਕੋ ਨਾ ਹੀ ਠਾਓ
1: ਨਾਨਕ ਸੰਤ ਭਾਵੇ ਤਾਂ ਲੈ ਮਿਲਾਏ
0: ਦੁਖੀ ਅਦਵੀ ਤੇ ਟੁੱਟੈ
1: ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
0: ਦੁਖੀ ਕੋ ਧਿਆਨ ਭਰਮਾਈਐ
1: ਸੰਤ ਕਾ ਦੁਖੀ ਉਜੜ ਪਾਈਐ
0: ਸੰਤ ਕਾ ਦੁਖੀ ਅੰਤਰ ਤੇ ਥੋਥਾ
1: ਜੋ ਸਾਸ ਬਿਨਾ ਮਿਟਕ ਕੀ ਲੋਥਾ
0: ਦੁਖੀ ਕੀ ਜੜ ਕਿਸ ਨਾ ਹੈ
1: ਆਪਨ ਵੀ ਜਪੇ ਹੀ ਖਾਏ
0: ਦੁਖੀ ਕੋ ਆਉ ਨ ਰੱਖਣ ਹਾਰ
1: ਨਾਨਕ ਸੰਤ ਭਾਵੇ ਤਾਂ ਲੈ ਉਬਾਰ
0: ਦੁਖੀ ਇਉਂ ਬਿਲ ਲਾਏ
1: ਜੋ ਜਲ ਵੀ ਹੋਣ ਮਛਲੀ ਤੜਫੜਾਏ
0: ਦੁਖੀ ਭੁੱਖਾ ਨਹੀਂ ਰਾਜੈ
1: ਜੋ ਪਾਵੈ ਕੀ ਦਿਨ ਨਹੀਂ ਤ੍ਰਾਪੈ
0: ਦੁਖੀ ਛੁਟੇ ਅਕੇਲਾ
1: ਜਿਉਂ ਬਾਹਰ ਤਿਲ ਖੇਤ ਮਾਏ ਦੁਹੇਲਾ
0: ਸੰਤ ਕਾ ਦੁਖੀ ਧਰਮ ਤੇ ਰਹਿਤ
1: ਸੰਤ ਕਾ ਦੁਖੀ ਸਦ ਮਿਥਿਆ ਕਹਿਤ
0: ਨਿੰਦ ਕਾ ਤੁਰ ਹੀ ਪਿਆ
1: ਨਾਨਕ ਜੋ ਤਿਸ ਪਾਵੇ ਸੋਈ ਥਿਆ
0: ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ
1: ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ
0: ਸੰਤ ਕਾ ਦੁਖੀ ਸਦਾ ਸਹਿਕਾਈਐ
1: ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈਐ
0: ਸੰਤ ਕੇ ਦੁਖੀ ਕੀ ਪੂਜੈ ਨਾ ਆਸਾ
1: ਸੰਤ ਕਾ ਦੁਖੀ ਉਚਲੇ ਨਿਰਾਸਾ
0: ਸੰਤ ਕੇ ਦੁਖਣਾ ਤਿਸਟੈ ਕੋਈ
1: ਜੈਸਾ ਪਾਵੇ ਤੈਸਾ ਕੋਈ ਹੋਏ
0: ਪਿਆ ਕਿਤਨਾ ਮੇਟੈ ਕੋਏ
1: ਨਾਨਕ ਜਾਣੇ ਸੱਚਾ ਸੋਏ
0: ਸਭਰ ਤਿਸ ਕੇ ਉਹ ਕਰ ਨਿਹਾਰ
1: ਸਦਾ ਸਦਾ ਤਿਸ ਕੋ ਨਮਸਕਾਰ
0: ਉਤਤ ਕਰੋ ਦਿਨ ਰਾਤ
1: ਤਿਸੇ ਤਿਆਵੋ ਸਾਸ ਗਿਰਾਸ
0: ਸਭ ਕੁਛ ਵਰਤਾ ਤਿਸ ਕਾ ਕੀਆ
1: ਜੈਸਾ ਕਰੇ ਤੈਸਾ ਕੋ ਦੀਆ
0: ਖੇਲ ਆਪ ਕਰ ਨਿਹਾਰ
1: ਦੂਸਰ ਕੌਣ

0: ਅਸ਼ਟਪਦੀ ਟੁੱਟੀ ਗਾਂਢਣ ਹਰ ਗੋਪਾਲ
1: ਸਰਬ ਜੀ ਆਪੇ ਪ੍ਰਤਪਾਲ
0: ਸੰਗੀ ਜਿੰਤਾ ਜਿਸ ਮਨ ਮਾਹੇ
1: ਇਸਤੇ ਬੈਠਾ ਕੋਈ ਨਾ ਹੈ
0: ਮੇਰੇ ਸਦਾ ਹਰ ਜਾਪ
1: ਆਪਣਾ ਸੀ ਪ੍ਰਭ ਆਪੇ ਆਪ।

0: ਸਾਨਾ ਜੋਗ
1: ਅਨਪਨ
0: ਜਾਕਾ ਨੇਤਰ ਫੋਰ
1: ਅੰਦਰ
0: ਰੂਪ ਮੰਗਲ ਸਤ ਜਾਕੇ
1: ਰਾਜ
0: ਮੈਂ ਰਾਜ ਜੋਗ ਮਹਿ ਜੋਗੀ
1: ਆਏ
0: ਭਗਤ ਹੈ ਸੁਖ ਪਾਇਆ
1: ਲੀਲਾ
0: ਕੀ ਮਿਤ ਨਾ ਹੈ
1: ਪਿਤਾ
0: ਕਾ ਜਨਮ ਕੇ ਜਨ ਹੈ ਭੂਤ
1: ਗਿਆਨ
0: ਧਿਆਨ ਜਨ ਦੇ
1: ਜਨਦਾਸ ਨਾਮ